ਹਲ ਮਲਖਾਈ ਸਿਰ ਸ਼ਾਹੀ ਪਾਈ ਮੂਰਖ ਦੇ ਪਤ ਗਵਾਈ ਵਿੜਨਾ ਵੇ ਕਿਛ ਥਾਈ ਪਾਈ ਰਹਿ ਬਿਮਾਣੀ ਮੜੀ ਮਸਲੀ ਆਂਦਰ ਜਾਣੇ ਫਿਰ ਪਛਤਾਣੀ ਸਤਿਗੁਰੂ ਬੇਟੇ ਸੋ ਸਿੱਖ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਮ ਗੁਰ ਪ੍ਰਸਾਦ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਗਿਆਨ ਧਿਆਨ ਕਿਛ ਕਰਮ ਨ ਜਾਣੈ,

ਜਿਨ ਕਲ ਰਾਖੀ ਮੇਰੀ ਤੁਦਿਆ ਗਏ ਅਰਦਾਸ ਹਮਾਰੀ ਜਿਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣ ਮੇਰਾ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਪਾਵਨ ਸ਼ਬਦ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ

ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹਾਂ। ਧੰਨ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਸਤਿਗੁਰੂ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸਲੋਕ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸਲੋਕ ਅਤੇ ਪੌੜੀ ਦਾ ਪਾਠ ਆਪ ਜੀਆਂ ਨੇ ਸਰਵਨ ਕੀਤਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਦੋਂ ਇਹ ਸੰਸਾਰ ਦੇ ਮਨੁੱਖੀ ਜਾਮੇ ਦੇ ਵਿੱਚ ਆਏ ਹੋਏ ਜੀਆਂ ਦੀ ਹਾਲਤ ਸਤਿਗੁਰੂ ਮਹਾਰਾਜ ਵੇਖਦੇ ਆ ਤੇ ਮਹਾਰਾਜ ਸਮਝਾਉਂਦੇ ਨੇ ਕਿ ਇਹ ਜਿਹੜੇ ਤੁਸੀਂ ਧਾਰਮਿਕ ਕਰਮ ਜਿਹੜੇ ਕਰ ਰਹੇ ਹੋ ਰਸਮੀ ਤੌਰ 'ਤੇ, ਇਹਦੇ ਨਾਲ ਤੁਹਾਨੂੰ ਬੰਧਨਾਂ ਤੋਂ ਛੁਟਕਾਰਾ ਨਹੀਂ ਮਿਲੇਗਾ, ਸਗੋਂ ਤੁਸੀਂ ਹੋਰ ਬੰਧਨਾਂ ਦੇ ਵਿੱਚ ਫਸ ਜਾਓਗੇ। ਔਰ ਦੂਸਰੀ ਗੱਲ, ਬੰਧਨ ਜਿਹੜੇ ਨੇ ਉਹ ਕੀ ਹੈ ਉਹਦੀ ਵੀ ਸਮਝ ਆਉਣੀ ਜ਼ਰੂਰੀ ਹੈ। ਸਰੀਰਕ ਤਲ 'ਤੇ ਨਹੀਂ, ਬੰਧਨ ਸਾਡੀ ਮਾਨਸਿਕ ਤਲ 'ਤੇ ਹੈ। ਅਸੀਂ ਅੰਦਰੋਂ ਬੰਧਨਾਂ ਦੇ ਵਿੱਚ ਜਕੜੇ ਹੋਏ ਹਾਂ, ਸਾਡਾ ਮਨ ਜਿਹੜਾ ਉਹਦੇ ਵਿੱਚ ਕੈਦ ਹੈ। ਉਹ ਬੰਧਨ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਇਹ ਵਹਿਮ ਭਰਮ ਇਹ ਬੰਧਨ ਨੇ। ਅਸੀਂ ਵਹਿਮ ਭਰਮ ਦੇ ਵਿੱਚ ਪੈ ਕੇ ਜਿਹੜੇ ਧਰਮ ਦੇ ਕਰਮ ਕਰ ਰਹੇ ਹਾਂ, ਜਿਹੜੇ ਕੇਵਲ ਰਸਮੀ ਨੇ, ਜਿਨ੍ਹਾਂ ਨੂੰ ਫੋਕਟ ਕਰਮ ਵੀ ਕਿਹਾ ਗਿਆ, ਇਹ ਸਿਰਫ ਸਾਨੂੰ ਪਾਪ ਪੁੰਨ ਦੇ ਜਾਲ ਵਿੱਚ ਫਸਾਉਂਦੇ ਨੇ। ਔਰ ਇਹਨਾਂ ਬੰਧਨਾਂ ਦੇ ਵਿੱਚ ਪਾਉਣ ਵਾਲਾ ਕੌਣ ਹੈ? ਅਸੀਂ ਤਾਂ ਬੰਧਨਾਂ 'ਚੋਂ ਨਿਕਲਣਾ ਸੀ, ਮੁਕਤ ਹੋਣਾ ਸੀ। ਧਰਮ ਦਾ ਕਰਮ ਹੈ ਬੰਧਨਾਂ ਤੋਂ ਆਜ਼ਾਦ ਹੋਣਾ, ਮੁਕਤ ਹੋਣਾ। ਪਰ ਜਿਹੜੇ ਧਰਮ ਦੇ ਕਰਮ ਅਸੀਂ ਕੀਤੇ ਉਹ ਤਾਂ ਹੋਰ ਬੰਧਨਾਂ ਵਿੱਚ ਫਸ ਗਏ, ਪਾਪ ਅਤੇ ਪੁੰਨ ਵਿੱਚ ਫਸ ਗਏ। ਇਹ ਪਾਪ ਹੈ, ਇਹ ਪੁੰਨ ਹੈ। ਜੇ ਧਾਰਮਿਕ ਕਰਮ ਕਰਦਿਆਂ ਆਹ ਨਾ ਕੀਤਾ

ਕਰਵਾਇਆ ਜਿਹਦੇ ਨਾਲ ਇਹਨਾਂ ਦੇ ਬੰਧਨ ਕੱਟੇ ਜਾਣ ਅਤੇ ਫਿਰ ਜੋ ਮੈਂ ਚਾਹੁੰਦਾ ਉਹਦੀ ਪੂਰਤੀ ਕਿਵੇਂ ਹੋਏਗੀ, ਫਿਰ ਮੇਰਾ ਖਜ਼ਾਨਾ ਕਿਵੇਂ ਭਰੇਗਾ। ਇਸ ਲਈ ਮੈਂ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸੋਝੀ ਨਹੀਂ ਹੈ, ਸਮਝ ਨਹੀਂ ਹੈ, ਜੋ ਮੈਂ ਆਖਾਂਗਾ ਇਹਨਾਂ ਲੋਕਾਂ ਨੇ ਮੰਨ ਲੈਣਾ ਅਤੇ ਉਹਨੇ ਫਿਰ ਪਾਪ ਅਤੇ ਪੁੰਨ ਦੇ ਵਿੱਚ ਉਹਦੇ ਜਾਲ ਵਿੱਚ ਐਸਾ ਫਸਾ ਦਿੱਤਾ, ਅਸੀਂ ਉੱਤਮ ਕਰਮ ਕੀਤਾ ਹੀ ਨਹੀਂ। ਵੇਦਾਂ ਸ਼ਾਸਤਰਾਂ ਦੇ ਮੁਤਾਬਕ ਸਾਡੇ ਕੋਲੋਂ ਉਹ ਧਰਮ ਦੇ ਨਾਮ 'ਤੇ ਕਰਮ ਕਰਵਾਏ ਜਿਹਦਾ ਸਾਡੇ ਮਨ ਆਤਮਾ ਨਾਲ ਕੋਈ ਸੰਬੰਧ ਹੀ ਨਹੀਂ ਹੈ, ਜਿਹਦੇ ਕਰਕੇ ਅੰਦਰ ਦੇ ਬੰਧਨ ਤਾਂ ਕੱਟੇ ਨਹੀਂ ਗਏ, ਸਗੋਂ ਹੋਰ ਬੰਧਨਾਂ ਵਿੱਚ ਫਸ ਗਏ। ਇਸ ਲਈ ਮਹਾਰਾਜ ਨੇ ਕਿਹਾ, ਸੁਣ ਪੰਡਿਤ ਕਰਮਾ ਕਾਰੀ। ਮਹਾਰਾਜ ਪੰਡਿਤ ਭਾਵ ਧਰਮ ਦੇ ਪੁਜਾਰੀ ਕੋਈ ਵੀ ਹੋ ਸਕਦਾ ਹੈ, ਜਿੰਨੇ ਵੀ ਧਰਮ ਨੇ ਉਹਨਾਂ ਦੇ ਵਿੱਚ ਭਾਵੇਂ ਕੋਈ ਪੰਡਿਤ ਹੈ, ਗਿਆਨੀ ਹੈ, ਵਿਦਵਾਨ ਹੈ, ਕਾਜੀ ਹੈ, ਮੁੱਲਾ ਹੈ, ਸਾਰਿਆਂ ਨੂੰ ਮਹਾਰਾਜ ਕਹਿ ਰਹੇ ਨੇ, ਤੂੰ ਜੋ ਲੋਕਾਂ ਨੂੰ ਧਰਮ ਦਾ ਕਰਮ ਦੱਸ ਕੇ ਕਰਵਾ ਰਿਹਾ, ਇਹਦੇ ਵਿੱਚ ਪਾਪ ਅਤੇ ਪੁੰਨ ਹੀ ਇਹਨਾਂ ਦੇ ਮਨ ਵਿੱਚ ਵੱਸ ਜਾਣਾ ਵੀ ਆਹ ਪਾਪ ਹੈ ਅਤੇ ਇਹ ਪੁੰਨ ਹੈ। ਤੂੰ ਉਹ ਉੱਤਮ ਕਰਮ ਇਹਨਾਂ ਨੂੰ ਦੱਸ, ਉਹ ਇੱਕੋ ਹੀ ਹੈ, ਉਹ ਹੈ ਪਰਮੇਸ਼ਵਰ ਦੇ ਨਾਮ ਦੀ ਬੰਦਗੀ, ਉਹਦੇ ਨਾਮ ਦਾ ਸਿਮਰਨ। ਪਰ ਉਲਝਾ ਦਿੱਤਾ ਗਿਆ, ਸੋਮਵਾਰ ਤੁਸੀਂ ਆਹ ਕਰਮ ਕਰਨਾ ਹੈ, ਮੰਗਲਵਾਰ ਆਹ ਕਰਮ ਕਰਨਾ ਹੈ, ਸੱਤ ਵਾਰ ਨੇ ਸੱਤਾਂ ਹੀ ਵਾਰਾਂ ਦੇ ਵਿੱਚ ਦੱਸ ਦਿੱਤਾ, ਇਹ ਵਾਰ ਆਹ ਕਰਮ ਕਰਨਾ ਹੈ, ਇਹ ਵਾਰ ਆਹ ਕਰਮ। ਅਸੀਂ ਸੱਤਾਂ 'ਚ ਹੀ ਉਹਦੇ ਬੰਧਨਾਂ ਵਿੱਚ ਬੰਧੇ ਗਏ। ਫਿਰ 15 ਥਿੱਤਾਂ ਦੀ ਵਾਰੀ ਆ ਗਈ, ਪਹਿਲੀ ਥਿੱਤ ਨੂੰ ਆਹ ਕਰਨਾ, ਦੂਸਰੀ ਨੂੰ ਇਹ ਕਰਨਾ, ਦਸਵੀਂ ਨੂੰ ਇਹ ਕਰਨਾ, ਗਿਆਰਵੀਂ ਨੂੰ ਇਹ ਕਰਨਾ। ਅਸੀਂ ਉਹਨਾਂ ਥਿੱਤਾਂ ਦੇ ਬੰਧਨ ਵਿੱਚ ਵੀ ਫਸ ਗਏ। ਫਿਰ ਉਹਨੇ ਆਖਿਆ ਵੀ ਸੱਤ ਵਾਰ ਵਿੱਚ ਵੀ ਲੋਕਾਂ ਨੂੰ ਮੈਂ ਫਸਾ ਲਿਆ, ਜਾਲ ਵਿੱਚ, ਬੰਧਨਾਂ ਵਿੱਚ ਪਾ ਲਿਆ, 15 ਥਿੱਤਾਂ ਵਿੱਚ ਵੀ ਆ ਗਏ, ਹੁਣ ਆ ਗਿਆ 12 ਮਹੀਨੇ, ਉਹਨੇ 12 ਮਹੀਨਿਆਂ ਦੇ ਬੰਧਨਾਂ 'ਚ ਵੀ ਪਾਤਾ। ਆਹ ਮਹੀਨੇ ਤੁਸੀਂ ਇਹ ਕਰਮ ਕਰਨਾ, ਇਹ ਮਹੀਨੇ ਤੁਸੀਂ ਇੱਥੇ ਜਾਣਾ, ਆਹ ਮਹੀਨੇ ਤੁਸੀਂ ਫਲਾਣੇ ਥਾਂ 'ਤੇ ਇਸ਼ਨਾਨ ਕਰਨਾ, ਆਹ ਮਹੀਨੇ ਤੁਸੀਂ ਦਾਨ ਪੁੰਨ ਕਰਨਾ। ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ, ਬਾਣੀ ਵਿੱਚ ਜਿਹੜੇ 35 ਮਹਾਂਪੁਰਖ ਬੈਠੇ ਆ, ਉਹ ਕੀ ਕਰਦੇ ਨੇ, ਉਹ ਸਾਨੂੰ 7 ਵਾਰ ਦੇ ਜਾਲ ਵਿੱਚੋਂ ਕੱਢਦੇ ਨੇ। 7 ਵਾਰ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ। ਫਿਰ ਸਾਨੂੰ 15 ਥਿੱਤਾਂ ਦੇ ਵਿੱਚੋਂ ਕੱਢਿਆ ਗਿਆ, ਫਿਰ ਸਾਨੂੰ 12 ਮਹਾਂ, 2 ਵਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ 12 ਮਾਹ ਦਾ ਪਾਠ ਹੈ, ਦੋਨਾਂ ਵਾਰੀ ਸਾਨੂੰ ਇਸ ਭਰਮ 'ਚੋਂ ਕੱਢਿਆ ਕਿ ਜੇ ਤੁਸੀਂ ਉੱਤਮ ਕਰਮ ਕਰਨਾ ਹੈ ਤਾਂ ਕਿਹੜਾ ਕਰਨਾ ਹੈ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ, ਇਸ਼ਨਾਨ ਹਰ ਕਾ ਨਾਮ, ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਆਹ ਕਰਮ ਕਰ ਜਿਹਦੇ ਨਾਲ ਤੈਨੂੰ ਫਲ ਮਿਲੇ। ਪਰ ਜਿਹੜੇ ਕਰਮ ਤੂੰ ਕਰ ਰਿਹਾ ਉਹਦੇ ਨਾਲ ਫਲ ਤਾਂ ਨਹੀਂ ਮਿਲੇਗਾ, ਸਗੋਂ ਹੋਰ ਬੰਧਨਾਂ ਵਿੱਚ ਤੂੰ ਜਕੜਿਆ ਜਾਏਗਾ। ਇਸ ਲਈ ਮਰ ਗੁਰਬਾਣੀ ਨੂੰ ਪੜ੍ਹਨ ਔਰ ਸਮਝਣ ਦੀ ਲੋੜ ਹੈ ਕਿ 7 ਵਾਰ ਕਿਉਂ ਦਿੱਤੇ ਗਏ ਨੇ, 15 ਥਿੱਤਾਂ ਗੁਰਬਾਣੀ ਵਿੱਚ ਕਿਉਂ ਸਮਝਾਈਆਂ ਨੇ, 12 ਮਹਾਂ ਦਾ ਪਾਠ ਸਾਨੂੰ ਕਿਉਂ ਦਿੱਤਾ ਹੈ, ਤਾਂ ਕਿ ਅਸੀਂ ਇੱਧਰ ਉੱਧਰ ਭਟਕਣ ਦੀ ਬਜਾਏ ਬੇਨਤੀ ਕਰੀਏ ਔਰ ਬੰਧਨਾਂ ਤੋਂ ਆਜ਼ਾਦ ਹੋ ਜਾਈਏ। ਪਹਿਲੇ ਆਰੰਭ ਵਿੱਚ ਆਖਿਆ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ, ਔਰ ਅਖੀਰ 'ਤੇ ਆਖਿਆ, ਜਿਨ ਜਿਨ ਨਾਮ 'ਤੇ ਆਇਆ ਤਿਨ ਕੇ

ਕਾਰਜ ਸਰੇ। ਗੁਰੂ ਮਹਾਰਾਜ ਤਾਂ ਹੋਕਾ ਦਿੰਦੇ ਹੀ ਜਾਂਦੇ ਆ ਵੀ ਭਾਈ ਇਹਨਾਂ ਬੰਧਨਾਂ ਤੋਂ ਆਜ਼ਾਦ ਹੋ ਜਾਓ, ਇਹ ਧਰਮ ਦੇ ਜਿਹੜੇ ਤੁਹਾਨੂੰ ਕਰਮ ਦੱਸੇ ਨੇ ਇਹਨਾਂ ਨੇ ਬੰਧਨਾਂ ਤੋਂ ਮੁਕਤ ਨਹੀਂ ਸਗੋਂ ਹੋਰ ਪਾਪ ਪੁੰਨ ਦੇ ਚੱਕਰ 'ਚ ਪੈ ਜਾਓਗੇ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਨਿਰਾਫਲ ਬੰਧਨਾਂ 'ਚ ਹੀ ਪੈ ਜਾਓਗੇ, ਫਲ ਨਹੀਂ ਮਿਲਣਾ। ਸਾਨੂੰ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਤੂੰ ਸੋਮਵਾਰ ਆਹ ਪਾਠ ਕਰ ਅਤੇ ਮੰਗਲਵਾਰ ਆਹ ਪਾਠ ਕਰ, ਆਹ ਨਿਤਨੇਮ ਜਪਜੀ ਸਾਹਿਬ ਤੂੰ ਸੋਮਵਾਰ ਪੜ੍ਹਨਾ, ਜਾਪ ਸਾਹਿਬ ਤੂੰ ਮੰਗਲਵਾਰ ਪੜ੍ਹਨਾ, ਕਿਤੇ ਲਿਖਿਆ? ਅਨੰਦ ਸਾਹਿਬ ਦੀ ਬਾਣੀ ਤੂੰ ਆਹ ਵਾਰ ਪੜ੍ਹਨੀ ਹੈ, ਕਿਤੇ ਨਹੀਂ ਲਿਖਿਆ। ਬਸ ਇੱਕੋ ਗੱਲ ਕਹੀ ਹੈ ਕਿ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ। ਤੂੰ ਨਿਤ ਉੱਠ ਕੇ ਬਾਣੀ ਦਾ ਅਭਿਆਸ ਕਰ, ਦਿਨ ਦੇਖ ਕੇ ਨਹੀਂ, ਰੁੱਤ ਦੇਖ ਕੇ, ਵਾਰ ਦੇਖ ਕੇ ਨਹੀਂ, ਥਿੱਤ ਦੇਖ ਕੇ ਨਹੀਂ, ਮਹੀਨਾ ਦੇਖ ਕੇ ਨਹੀਂ, ਤੂੰ ਨਿਤ ਉੱਠ ਕੇ ਬਾਣੀ ਦਾ ਅਭਿਆਸ ਜਿਹੜਾ ਉਹ ਕਰ। ਨਿਤ ਉੱਠ ਕੇ ਨਾਮ ਦਾ ਅਭਿਆਸੀ ਬਣ, ਤੈਨੂੰ ਹੋਰ ਧਰਮ ਦੇ ਕਰਮ ਕਰਨ ਦੀ ਲੋੜ ਹੀ ਨਹੀਂ ਹੈ। ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ। ਇਹ ਜਿਹੜੇ ਸਾਡੇ ਮਨ ਦੀਆਂ ਖਾਹਿਸ਼ਾਂ ਨੇ ਇਹਨੇ ਵੀ ਬੰਧਨ ਵਿੱਚ ਪਾਤਾ, ਔਰ ਕਰਮ ਧਰਮ ਬੰਧਕਾਰੀ, ਜਿਹੜਾ ਧਰਮ ਦੇ ਨਾਮ 'ਤੇ ਰਸਮੀ ਕਰਮ ਕੀਤਾ ਉਹ ਵੀ ਬੰਧਨਾਂ ਦੇ ਵਿੱਚ ਪਾਤਾ। ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਬਿਸਾਰੀ। ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਜਿਸ ਸ਼ਬਦ ਵਿੱਚ ਪੰਡਿਤ ਨੂੰ ਕਹਿ ਰਹੇ ਨੇ, ਸੁਣ ਪੰਡਿਤ ਕਰਮਾਂ ਕਾਰੀ, ਤੂੰ ਲੋਕਾਂ ਨੂੰ ਜਿਹੜੇ ਕਰਮ ਦੱਸ ਰਿਹਾ ਇਹਦੇ ਨਾਲ ਬੰਧਨਾਂ ਤੋਂ ਮੁਕਤੀ ਨਹੀਂ ਹੈ, ਬੰਦ ਖਲਾਸੀ ਨਹੀਂ ਹੈ। ਪਾਪ ਪੁੰਨ ਜਗ ਜਾਇਆ ਭਾਈ, ਇਹ ਤੇ ਪਾਪ ਪੁੰਨ ਦੇ ਵਿੱਚ ਫਸ ਗਏ। ਬਿਨਸੈ ਨਾਮ ਵਿਸਾਰੀ, ਇਹ ਤੇ ਨਾਮ ਨੂੰ ਵਿਸਾਰ ਕੇ ਪਾਪ ਤੇ ਪੁੰਨ ਦੇ ਚੱਕਰਾਂ 'ਚ ਪੈ ਗਏ ਵੀ ਆਹ ਪਾਪ ਹੈ ਅਤੇ ਆਹ ਪੁੰਨ ਹੈ। ਸਭ ਤੋਂ ਵੱਡਾ ਜਿਹੜਾ ਪੁੰਨ ਅਤੇ ਪਾਪ ਸੀ ਉਹਦੀ ਸਮਝ ਹੀ ਨਹੀਂ ਆਈ, ਉਹਦਾ ਗਿਆਨ ਹੀ ਨਹੀਂ ਹੋਇਆ। ਜਿਹੜੇ ਸਾਨੂੰ ਦੱਸੇ ਗਏ ਉਹ ਪਾਪ ਅਤੇ ਪੁੰਨ ਦੇ ਵਿੱਚ ਉਲਝ ਗਏ। ਸਤਿਗੁਰੂ ਮਹਾਰਾਜ ਨੇ ਕਿਹਾ ਤੂੰ ਇਹਨਾਂ ਵਿੱਚੋਂ ਦੀ ਨਿਕਲ, ਜੇ ਮੁਕਤ ਹੋਣਾ ਚਾਹੁੰਦਾ ਤਾਂ ਕੇਵਲ ਨਾਮ ਦਾ ਕਰਮ ਕਰ, ਕੇਵਲ ਨਾਮ। ਨਾਮ ਤੋਂ ਉੱਪਰ ਕੋਈ ਹੋਰ ਉੱਤਮ ਕਰਮ ਨਹੀਂ ਹੈ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੈ ਸਰਵ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਪੂਜਸ ਦਾ ਇੱਥੇ ਅਰਥ ਪੂਜਣਾ ਨਹੀਂ ਹੈ, ਵੀ ਪੂਜਾ ਕਰਨੀ ਹੈ। ਪੂਜਸ ਮਤਲਬ ਬਰਾਬਰ, ਉੱਥੇ ਤੱਕ ਪੁੱਜਣਾ, ਪਹੁੰਚ, ਵੀ ਨਾਮ ਦੇ ਬਰਾਬਰ ਕੋਈ ਵੀ ਨਹੀਂ ਪਹੁੰਚ ਸਕਦਾ। ਜਿੰਨੇ ਧਰਮ ਦੇ ਕਰਮ ਅਸੀਂ ਦੁਨੀਆਂ ਵਿੱਚ ਕਰ ਰਹੇ ਹਾਂ ਵਹਿਮਾਂ ਭਰਮਾਂ ਦੇ ਵਿੱਚ ਪੈ ਕੇ, ਕਈ ਵਾਰ ਦਾਸ ਨੇ ਬੇਨਤੀ ਕੀਤੀ ਹੈ ਇਹ ਜਿਹੜੇ ਧਾਗੇ ਤਵੀਤ ਨੇ ਇਹ ਵੀ ਇੱਕ ਧਰਮ ਦੇ ਕਰਮ ਵਿੱਚ ਹੀ ਆ ਜਾਂਦੇ ਆ। ਅਸੀਂ ਧਾਗੇ ਤਵੀਤਾਂ ਦੇ ਚੱਕਰਾਂ 'ਚ ਪਏ ਹਾਂ, ਪਰ ਨਾਮ ਦੀ ਕਮਾਈ ਤੋਂ ਬਿਨਾਂ ਬੰਧਨ ਨਹੀਂ ਟੁੱਟਣੇ, ਨਾ ਇਹਨਾਂ ਤੋਂ ਛੁਟਕਾਰਾ ਮਿਲਣਾ। ਅਸੀਂ ਦਰਖਤਾਂ ਨੂੰ ਪੂਜ ਰਹੇ ਹਾਂ, ਦਰਿਆਵਾਂ ਨੂੰ ਪੂਜ ਰਹੇ ਹਾਂ, ਮੜੀਆਂ ਨੂੰ ਪੂਜ ਰਹੇ ਹਾਂ, ਇਹ ਸਭ ਸਾਨੂੰ ਉਹ ਧਰਮ ਦੇ ਨਾਮ 'ਤੇ ਕਰਮ ਕਰਨਾ ਦੱਸਿਆ ਗਿਆ ਜਿਹਦੇ ਵਿੱਚ ਮਿਲਣਾ ਕੁਛ ਨਹੀਂ ਹੈ, ਸਿਰਫ ਪਾਪ ਅਤੇ ਪੁੰਨ ਦਾ ਬੰਧਨ ਪੈ ਜਾਏਗਾ। ਧਰਮ ਦਾ ਕਰਮ ਇਨਸਾਨ, ਹੁਣ ਚਲੋ ਇਹ ਤਾਂ ਸੀ ਜੋ ਰਸਮੀ ਤੌਰ 'ਤੇ ਅਸੀਂ ਧਰਮ ਦੇ ਕਰਮ ਕਰਦੇ ਹਾਂ, ਹੁਣ ਦੂਸਰਾ ਇੱਕ ਪਾਸੇ ਅਸੀਂ ਪੁੰਨ ਵੀ ਕਰਦੇ ਹਾਂ, ਦੂਜੇ ਪਾਸੇ ਪਾਪ ਵੀ ਕਰਦੇ ਹਾਂ। ਕਿਸ ਤਰ੍ਹਾਂ? ਸਵੇਰੇ ਉੱਠ ਕੇ ਇਨਸਾਨ ਧਰਮ ਦੇ ਅਸਥਾਨ 'ਤੇ ਆਉਂਦਾ, ਇਹ ਪੁੰਨ ਹੈ ਨਾ, ਚਲੋ ਆਉਣਾ ਤਾਂ ਪੁੰਨ ਹੀ ਹੈ। ਕੋਈ ਵੀ ਧਰਮ ਦਾ ਅਸਥਾਨ ਹੈ, ਆਪਣੇ ਆਪਣੇ
ਧਰਮ ਦੇ ਮੁਤਾਬਕ, ਕੋਈ ਗੁਰੂ ਦਰ 'ਤੇ ਆਇਆ, ਕੋਈ ਮੰਦਰ ਆਇਆ, ਕੋਈ ਮਸੀਤ ਆਇਆ, ਆਪਣੇ ਆਪਣੇ ਧਰਮ। ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਜਿਹੜੇ ਇਸ ਰਾਹ ਤੁਰੇ ਹੋਏ ਆ, ਸਵੇਰੇ ਉੱਠੇ ਆਏ, ਨਮਸਕਾਰ ਕੀਤੀ ਹੈ, ਫਿਰ ਜਾ ਕੇ ਆਪਣੀ ਹੱਟੀਆਂ ਅਤੇ ਦੁਕਾਨਾਂ 'ਤੇ ਬੈਠ ਕੇ ਸਾਰਾ ਦਿਨ ਕੀ ਹੋ ਰਿਹਾ? ਸਾਰਾ ਦਿਨ ਹੇਰਾ ਫੇਰੀ ਹੋ ਰਹੀ ਹੈ, ਸਾਰਾ ਦਿਨ ਕੀ ਹੋ ਰਿਹਾ? ਧੋਖਾਦਾਰੀ ਹੋ ਰਹੀ ਹੈ, ਸਾਰਾ ਦਿਨ ਕੀ ਹੋ ਰਿਹਾ? ਸ਼ੁੱਧ ਕਰਕੇ ਕਹਿ ਕੇ ਅਤੇ ਮਿਲਾਵਟ ਵਾਲੀ ਚੀਜ਼ ਵੇਚੀ ਜਾ ਰਹੀ ਹੈ। ਫਿਰ ਜਿਸ ਦੁਕਾਨ 'ਤੇ ਹੱਟੀ 'ਤੇ ਬੈਠਦਾ ਆਪਣੇ ਗੱਲੇ 'ਤੇ ਜਾਂ ਆਪਣੀ ਕੁਰਸੀ 'ਤੇ ਬੈਠਦਾ, ਕਈ ਵਾਰੀ ਉਹਦਾ ਵੀ ਉਹਦੀ ਵੀ ਸਹੁੰ ਖਾ ਲੈਂਦਾ ਵੀ ਦੇਖੋ ਜੀ ਮੈਂ ਤਾਂ ਕਮਾਈ ਕਰਨੀ ਹੈ, ਮੈਂ ਤਾਂ ਗੱਲੇ 'ਤੇ ਬੈਠਾ, ਮੈਂ ਝੂਠ ਨਹੀਂ ਬੋਲਦਾ। ਸੱਚ ਹੁੰਦਾ ਵੀ ਨਹੀਂ, ਹੁੰਦਾ ਤਾਂ ਉਹ ਝੂਠ ਹੀ ਹੈ ਨਾ। ਇੱਕ ਪਾਸੇ ਕਹਿੰਦਾ ਵੀ ਪਰਮਾਤਮਾ ਜਾਣਦਾ ਵੀ ਆਹ ਸੌਦਾ ਇੰਨੇ ਦਾ ਆਇਆ ਅਤੇ ਮੈਂ ਇੰਨੇ ਖੱਟਣੇ ਆ, ਇੰਨੇ ਦੇਣੇ ਆ। ਅਤੇ ਜਦੋਂ ਗਾਹਕ ਉੱਠ ਕੇ ਜਾਣ ਲੱਗਦਾ, ਕਹਿੰਦਾ ਚਲੋ ਤੁਹਾਨੂੰ ਇੰਨੇ ਦਾ ਮੈਂ ਦੇ ਦਿੰਦਾ। ਹੁਣ ਕਿੱਦਾਂ ਦੇ ਦਿੱਤਾ? ਇੱਕ ਪਾਸੇ ਰੱਬ ਦੀ ਸਹੁੰ ਵੀ ਖਾ ਲਈ, ਇੱਕ ਪਾਸੇ ਰੱਬ ਦਾ ਨਾਮ ਵੀ ਵਰਤ ਲਿਆ ਵਿੱਚ, ਅਤੇ ਦੂਜੇ ਪਾਸੇ ਇਹਦਾ ਮਤਲਬ ਕੁਛ ਤਾਂ ਹੇਰਾ ਫੇਰੀ ਹੈ, ਕੁਛ ਤਾਂ ਉਹਦੇ ਵਿੱਚ ਝੂਠ ਸੀ। ਇੱਕ ਪਾਸੇ ਰੱਬ ਦਾ ਨਾਮ ਲੈ ਕੇ ਪੁੰਨ ਵੀ ਕਮਾ ਰਿਹਾ, ਦੂਜੇ ਪਾਸੇ ਇਹੋ ਜਿਹੇ ਕਰਮ ਕਰਕੇ ਪਾਪ ਵੀ ਕਮਾ ਰਿਹਾ। ਜੋ ਅੱਜ ਦੁਨੀਆਂ ਦੇ ਵਿੱਚ ਹੋ ਰਿਹਾ, ਇਨਸਾਨ ਕਹਿੰਦਾ ਦੋਵੇਂ ਰਸਤੇ ਮੈਂ ਚੁਣਨੇ ਆ, ਪਾਪ ਵੀ ਕਰਨਾ ਅਤੇ ਪੁੰਨ ਵੀ ਕਮਾਉਣਾ। ਫਿਰ ਦੋ ਬੇੜੀਆਂ 'ਚ ਸਵਾਰ ਹੋ ਕੇ ਪਾਰ 'ਤੇ ਲੰਘਿਆ ਨਹੀਂ ਜਾਂਦਾ। ਜੇ ਕਹੀਏ ਵੀ ਮੈਂ ਪਾਪ ਵੀ ਕਮਾ ਲਾਂ ਅਤੇ ਪੁੰਨ ਵੀ ਕਮਾ ਲਾਂ, ਦੋਵੇਂ ਕਮਾ ਕੇ ਤਾਂ ਇਹ ਬੰਧਨਾਂ ਤੋਂ ਆਜ਼ਾਦ ਨਹੀਂ ਹੋਣਾ, ਜੀਵਨ ਮੁਕਤ ਨਹੀਂ ਹੋਣਾ, ਨਾ ਅਸੀਂ ਕਿਤੇ ਅੱਗੇ ਵਧਾਂਗੇ, ਉੱਥੇ ਹੀ ਖਲੋਤੇ ਰਹਿ ਜਾਂਗੇ। ਜਿਵੇਂ ਗਿਆਨੀ ਸੰਤ ਸਿੰਘ ਮਸਕੀਨ ਜੀ ਕਹਿੰਦੇ ਹੁੰਦੇ ਸੀ, ਇੱਕ ਕਦਮ ਅੱਗੇ ਵਧਾਓ ਅਤੇ ਇੱਕ ਪਿੱਛੇ, ਸਾਰੀ ਦਿਹਾੜੀ ਇੱਦਾਂ ਹੀ ਕਰਦੇ ਰਹੋ, ਇੱਕ ਸਟੈਪ ਅੱਗੇ ਇੱਕ ਪਿੱਛੇ, ਇੱਕ ਅੱਗੇ ਇੱਕ, ਕਿੱਥੇ ਜਾਓਗੇ? ਸਾਰੀ ਦਿਹਾੜੀ ਤੁਸੀਂ ਜਿੱਥੇ ਖਲੋਤੇ ਉੱਥੇ ਹੀ ਰਹੋਗੇ। ਕਿਉਂ? ਕਿਉਂਕਿ ਇੱਕ ਕਦਮ ਅੱਗੇ ਇੱਕ ਪਿੱਛੇ, ਕਿਤੇ ਗਏ ਹੀ ਨਹੀਂ, ਉੱਥੇ ਦੇ ਉੱਥੇ ਹੀ ਖਲੋਤੇ ਆ। ਬੇੜੀ ਤਾਂ ਅੱਗੇ ਤੋਰ ਲਈ ਚੱਪੂ ਮਾਰ ਰਹੇ ਹਾਂ, ਪਰ ਸੰਗਲ ਤਾਂ ਖੋਲਿਆ ਹੀ ਨਹੀਂ, ਉਹਨੇ ਤੁਰਨਾ ਕਿੱਥੇ ਆ? ਆਹ ਹੈ ਸਾਡਾ ਹਾਲ, ਧਰਮ ਦੇ ਕਰਮ ਕਰ ਰਹੇ ਹਾਂ, ਇੱਕ ਪਾਸੇ ਪਾਪ ਇੱਕ ਪਾਸੇ ਪੁੰਨ, ਜਾ ਕਿੱਥੇ ਰਹੇ ਹਾਂ? ਉੱਥੇ ਹੀ ਖਲੋਤੇ ਹਾਂ। ਇੱਕ ਪਾਸੇ ਅਸੀਂ ਪੁੰਨ ਕਮਾ ਰਹੇ, ਇੱਕ ਪਾਸੇ ਧਰਮ ਦੇ ਨਾਮ 'ਤੇ ਹੀ ਪਾਪ ਕਰ ਰਹੇ ਹਾਂ, ਕਿਉਂਕਿ ਸਾਨੂੰ ਇਹਦਾ ਗਿਆਨ ਦਿੱਤਾ ਹੀ ਨਹੀਂ, ਇਹਦੀ ਸੋਝੀ ਨਹੀਂ ਦਿੱਤੀ। ਪਰ ਮਹਾਰਾਜ ਕਹਿੰਦੇ ਤੂੰ ਗੁਰੂ ਬਾਣੀ ਦੇ ਨਾਲ ਜੁੜ, ਤੈਨੂੰ ਇਹ ਦੱਸਿਆ ਜਾਏਗਾ ਵੀ ਜੇ ਤੂੰ ਕਿਸੇ ਦਾ ਕਿਸੇ ਨੂੰ ਰੋਂਦੇ ਨੂੰ ਤੂੰ ਹਸਾ ਦੇਗਾ, ਇਹ ਬਹੁਤ ਵੱਡਾ ਤੇਰਾ ਪੁੰਨ ਹੋਏਗਾ। ਜੇ ਤੂੰ ਕਿਸੇ ਹੱਸਦੇ ਨੂੰ ਰਵਾਏਗਾ, ਇਹ ਸਭ ਤੋਂ ਵੱਡਾ ਪਾਪ ਹੈ। ਜੁੜੇ ਹੋਏ ਨੂੰ ਤੋੜ ਦੇਗਾ, ਇਹ ਪਾਪ ਹੋ ਜਾਏਗਾ। ਟੁੱਟੇ ਹੋਏ ਨੂੰ ਜੋੜ ਦੇਗਾ, ਇਹ ਪੁੰਨ ਹੋ ਜਾਏਗਾ। ਬਸ ਆਹ ਦੋ ਗੱਲਾਂ ਦਾ ਧਿਆਨ ਰੱਖਣਾ, ਬਾਕੀ ਸਾਨੂੰ ਹੋਰ ਕਿਤੇ ਉਲਝਣ ਦੀ ਲੋੜ ਨਹੀਂ ਵੀ ਮੇਰੇ ਕੋਲੋਂ ਮੇਰੇ ਕਰਕੇ ਕੋਈ ਟੁੱਟ ਤਾਂ ਨਹੀਂ ਰਿਹਾ, ਮੇਰੇ ਕਰਕੇ ਇਹ ਪਾਪ ਤਾਂ ਨਹੀਂ ਹੋ ਰਿਹਾ, ਜਾਂ ਕਿੰਨਿਆਂ ਨੂੰ ਮੈਂ ਟੁੱਟਿਆਂ ਨੂੰ ਜੋੜ ਰਿਹਾ। ਇਹ ਨੁਕਤਾ ਦਿੱਤਾ ਸੀ ਨਾ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਹਰਰਾਏ ਸਾਹਿਬ ਜੀ ਨੂੰ, ਜਦੋਂ ਬਾਗ ਵਿੱਚ ਫੁੱਲ ਟੁੱਟ ਗਿਆ। ਇਹ ਨੁਕਤਾ ਹੀ ਸੀ ਸਮਝਾਉਣ ਲਈ ਕਿ ਇਹ ਉਹ ਘਰ ਹੈ ਜਿੱਥੇ ਟੁੱਟਿਆਂ ਨੂੰ ਜੋੜਿਆ ਜਾਂਦਾ, ਜੁੜੇ ਨੂੰ ਤੋੜਿਆ ਨਹੀਂ ਜਾਂਦਾ। ਤੁਸੀਂ ਫੁੱਲ ਤੋੜ ਦਿੱਤਾ, ਅਤੇ ਜੇ ਇਹ ਚੋਲਾ ਪਾਉਣ ਦਾ ਸ਼ੌਂਕ ਹੈ ਤਾਂ ਇਹਨੂੰ ਸੰਭਾਲ ਕੇ ਵੀ ਚੱਲੋ, ਸੰਭਲ ਕੇ, ਤਾਂ ਕਿ ਤੁਹਾਡੇ ਇਸ ਚੋਲੇ ਨਾਲ ਕਿਸੇ ਨੂੰ ਤਕਲੀਫ ਨਾ ਹੋਵੇ। ਤੁਹਾਡੇ ਚੱਲਣ ਨਾਲ, ਤੁਹਾਡੇ ਬੋਲਣ ਨਾਲ, ਤੁਹਾਡੇ ਉੱਠਣ ਬੈਠਣ ਨਾਲ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ, ਤੁਸੀਂ ਆਹ ਕਰਮ ਕਰਨਾ। ਇਸ ਲਈ ਮਹਾਰਾਜ ਅੱਜ ਗੁਰੂ ਅਮਰਦਾਸ ਪਾਤਸ਼ਾਹ ਸਮਝਾਉਂਦੇ ਆ
ਕਿਉਂਕਿ ਗੁਰੂ ਅਮਰਦਾਸ ਜੀ ਨੇ ਇਹ ਆਪ ਖੁਦ ਅੱਖੀਂ ਡਿੱਠਾ ਕਹਿੰਦੇ ਨਾ, ਅੱਖੀਂ ਡਿੱਠਾ ਮਹਾਰਾਜ ਨੇ ਸਭ ਕੁਝ ਅੱਖੀਂ ਦੇਖਿਆ ਹੋਇਆ ਜਿਹੜੇ ਫੋਕਟ ਕਰਮ ਹੋ ਰਹੇ ਨੇ ਬਾਹਰੀ ਤੌਰ 'ਤੇ, ਕਿਉਂਕਿ ਮਹਾਰਾਜ ਕਿੰਨੇ ਸਾਲ ਬਾਹਰ ਦੀ ਯਾਤਰਾ ਕਰਦੇ ਰਹੇ, ਧਰਮ ਦੇ ਕਰਮ ਕਰਦਿਆਂ ਲੋਕਾਂ ਨੂੰ ਦੇਖਿਆ ਹੈ। ਜਦੋਂ ਬਾਹਰ ਦੀਆਂ ਯਾਤਰਾਵਾਂ ਕੀਤੀਆਂ ਅਤੇ ਲੋਕਾਂ ਨੂੰ ਦੇਖਿਆ ਧਰਮ ਦੇ ਕਰਮ ਕਰਦਿਆਂ, ਹਾਰ ਕੇ ਜਦੋਂ ਪਰਮੇਸ਼ਵਰ ਦੇ ਨਾਮ ਦੀ ਕਮਾਈ ਕੀਤੀ ਹੈ, ਜਦੋਂ ਪੂਰੇ ਗੁਰੂ ਕੋਲ ਆ ਕੇ ਗਿਆਨ ਮਿਲ ਗਿਆ, ਚਾਨਣ ਹੋ ਗਿਆ, ਫਿਰ ਸਮਝ ਆਈ ਵੀ ਇਹ ਤਾਂ ਸਾਰੇ ਕਰਮ ਜਿਹੜੇ ਨੇ ਇਹ ਬੰਧਕਾਰੀ ਨੇ, ਇਹ ਤਾਂ ਬੰਧਨਾਂ 'ਚ ਪਾਉਣ ਵਾਲੇ ਨੇ, ਇਹਦੇ ਨਾਲ ਮੁਕਤੀ ਨਹੀਂ ਹੈ। ਅਸੀਂ ਜਿੰਨੇ ਮਰਜ਼ੀ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰ ਆਈਏ, ਸਰੀਰ ਦਾ ਹੀ ਕਰਕੇ ਆਵਾਂਗੇ, ਜਿੰਨੇ ਵੀ ਤੀਰਥ ਨੇ ਉਹਨਾਂ 'ਤੇ ਚੁੱਭੀਆਂ ਲਾ ਕੇ ਸਰੀਰ ਦੀਆਂ ਹੀ ਆਓਗੇ। ਮਨ ਤੇ ਮੈਲਾ ਹੈ ਤੇ ਉਹ ਭਾਵੇਂ 68 ਤੀਰਥਾਂ 'ਤੇ ਵੀ ਜਾ ਕੇ ਆ ਜਾਇਓ, ਭਾਵੇਂ 20-20 ਵਾਰ ਜਾ ਕੇ ਆ ਜਾਇਓ, ਤਨ ਧੋਤੈ ਮਨ ਹੱਛਾ ਨਾ ਹੋਏ, ਮਨ ਦੀ ਮੈਲ ਥੋੜ੍ਹੀ ਉਤਰਨੀ ਹੈ। ਫਿਰ ਮਹਾਰਾਜ ਨੇ ਸਾਨੂੰ ਕਿਹਾ, ਮਹਾਰਾਜ ਕਹਿੰਦੇ ਤੀਰਥ ਨਹਾਵਣ ਜਾਓ, ਮੈਂ ਰੋਕਦਾ ਨਹੀਂ ਹਾਂ, ਜਾਓ ਖੁਸ਼ੀ ਖੁਸ਼ੀ ਜਾਓ, ਪਰ ਜਿਹੜੇ ਤੀਰਥ 'ਤੇ ਜਾਣਾ ਚਾਹੀਦਾ ਉੱਥੇ ਜਾਓ। ਮਹਾਰਾਜ ਕਹਿੰਦੇ ਮੈਂ ਰੋਕਦਾ ਨਹੀਂ, ਜਾਓ ਜਾਣਾ, ਪਰ ਜਿੱਥੇ ਜਾਣਾ ਉੱਥੇ ਜਾਓ ਨਾ, ਗਲਤ ਰਸਤੇ ਜਾ ਰਹੇ ਹੋ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਜਿਹੜਾ ਨਾਮ ਦਾ ਤੀਰਥ ਹੈ, ਜਿੱਥੇ ਤੁਹਾਡੇ ਮਨ ਦੀ ਮੈਲ ਉਤਰਨੀ ਹੈ, ਜਿੱਥੇ ਤੁਹਾਡੇ ਤੁਹਾਨੂੰ ਬੰਧਨਾਂ ਤੋਂ ਆਜ਼ਾਦੀ ਮਿਲਣੀ ਹੈ, ਇਸ ਬੰਧਨਾਂ ਤੋਂ ਮੁਕਤੀ ਮਿਲਣੀ ਹੈ, ਤੁਸੀਂ ਉੱਥੇ ਇਸ਼ਨਾਨ, ਮਨ ਦਾ ਇਸ਼ਨਾਨ ਕਰੋ ਨਾ, ਤਨ ਦਾ ਇਸ਼ਨਾਨ ਕਰਕੇ ਕੀ ਹੋਣਾ, ਮਨ ਦਾ ਇਸ਼ਨਾਨ ਕਰੋ, ਮਨ ਦੀ ਚੁੱਭੀ ਲਾਓ, ਉਹ ਹੈ ਨਾਮ। ਨਾਮ ਦੇ ਤੀਰਥ ਵਿੱਚ ਇਸ਼ਨਾਨ ਕਰੋ। ਹੁਣ ਅਸੀਂ ਕਹਾਂਗੇ ਪਾਣੀ ਦੇ ਤੀਰਥ ਵਿੱਚ ਤਾਂ ਸਰੀਰ ਦੀ ਚੁੱਭੀ ਲਾ ਸਕਦੇ ਹਾਂ, ਨਾਮ ਵਿੱਚ ਕਿੱਦਾਂ ਲਾਈਏ, ਨਾਮ ਦੇ ਸਰੋਵਰ ਵਿੱਚ ਕਿੱਦਾਂ ਚੁੱਭੀ ਲੱਗੇਗੀ। ਮਹਾਰਾਜ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਤਨ ਦਾ ਇਸ਼ਨਾਨ ਤੇਰੇ ਮਨ ਨੂੰ ਕੋਈ ਫਰਕ ਨਹੀਂ ਪਾਏਗਾ, ਕੋਈ ਮਨ ਨੂੰ ਅਸਰ ਨਹੀਂ ਹੋਣਾ। ਹਾਂ, ਮਨ ਦਾ ਕੀਤਾ ਇਸ਼ਨਾਨ ਤੇਰੇ ਤਨ ਨੂੰ ਜ਼ਰੂਰ ਫਰਕ ਪਾ ਦੇਗਾ, ਉਹਦਾ ਅਸਰ ਤੇਰੇ ਬੌਡੀ ਤੇਰੇ ਸਰੀਰ ਨੂੰ ਜ਼ਰੂਰ ਦਿਸੇਗਾ, ਪਰ ਤੂੰ ਫਿਰ ਉਹ ਇਸ਼ਨਾਨ ਕਰ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਮਨ ਔਰ ਤਨ ਦੋਵੇਂ ਅਰੋਗ ਹੋ ਜਾਣਗੇ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਪਰ ਜਿੱਥੇ ਤੂੰ ਜਾ ਰਿਹਾ ਉੱਥੇ ਤਨ ਨੂੰ ਫਰਕ ਪੈ ਸਕਦਾ, ਮਨ ਨੂੰ ਨਹੀਂ ਪੈਣਾ। ਮਨ ਜਿੱਦਾਂ ਹੈ ਉੱਦਾਂ ਹੀ ਰਹੇਗਾ, ਮਨ ਨਹੀਂ ਬਦਲਣਾ। ਮਨ ਕਾਮੀ ਹੈ, ਕ੍ਰੋਧੀ ਹੈ, ਲੋਭੀ ਹੈ, ਹੰਕਾਰੀ ਹੈ, ਉਹ ਉਸੇ ਤਰ੍ਹਾਂ ਹੀ ਰਹੇਗਾ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਤੋਂ ਵੱਧ ਕੌਣ ਸਮਝ ਸਕਦਾ ਹੈ। ਮਹਾਰਾਜ ਨੇ ਧਰਮ ਦੇ ਕਰਮ ਦੇਖੇ ਨੇ ਤੀਰਥਾਂ 'ਤੇ ਜਾ ਕੇ। ਹੁਣ ਜਦੋਂ ਅਸਲੀਅਤ ਸਮਝ ਆ ਗਈ ਤਾਂ ਮਹਾਰਾਜ ਸਮਝਾਉਂਦੇ ਆ, ਮਹਾਰਾਜ ਕਹਿੰਦੇ ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ। ਇਹਦਾ ਸੰਬੰਧ ਸਿਰਫ ਪਾਪ ਅਤੇ ਪੁੰਨ ਤੱਕ ਹੀ ਹੈ। ਆਹ ਕਰ ਲਓ ਤਾਂ ਪੁੰਨ ਹੈ, ਆਹ ਕਰ ਲਓ ਤਾਂ ਪਾਪ ਹੈ, ਆਹ ਨਾ ਕੀਤਾ ਤਾਂ ਪਾਪ ਹੈ, ਆਹ ਕੀਤਾ ਤਾਂ ਪੁੰਨ ਹੈ, ਬਸ ਇਹਦਾ ਸੰਬੰਧ ਇੱਥੇ ਤੱਕ ਹੀ ਹੈ। ਜਿਹੜੇ ਧਰਮ ਦੇ ਰਸਮੀ ਕਰਮ ਨੇ, ਜਿਹਨਾਂ 'ਚ ਕੇਵਲ ਰਸਮ, ਅਸੀਂ ਨਿਤਨੇਮ ਨੂੰ ਰਸਮ ਨਹੀਂ ਬਣਾਉਣਾ, ਪ੍ਰੇਮ ਪਾਉਣਾ, ਅਸੀਂ ਨਿਤਨਾਮ ਨਿਤਨੇਮ ਨਾਲ ਪ੍ਰੇਮ ਕਰਨਾ, ਸੰਗਤ ਨਾਲ ਸਾਡਾ ਪ੍ਰੇਮ ਹੈ, ਗੁਰੂ ਦਰ ਨਾਲ ਸਾਡਾ ਪ੍ਰੇਮ ਹੈ। ਇਹ ਕੋਈ ਰਸਮੀ ਨਹੀਂ ਹੈ ਵੀ ਆਪਾਂ ਰਸਮ ਨਿਭਾਉਣ ਆਏ ਹਾਂ, ਮੱਥਾ ਟੇਕਣਾ ਕੋਈ ਰਸਮ ਨਹੀਂ ਹੈ, ਕੋਈ ਫਾਰਮੈਲਿਟੀ ਨਹੀਂ ਹੈ, ਇਹ ਰਸਮ ਨਹੀਂ ਹੈ। ਜੇ ਰਸਮ ਕਰਕੇ ਆ ਰਹੇ ਹਾਂ ਵੀ ਚਲੋ ਰਸਮ ਨਿਭਾਉਣੀ ਪਏਗੀ, ਮੱਥਾ ਟੇਕਣਾ ਪਏਗਾ, ਸਵੇਰੇ ਉੱਠ ਕੇ ਗੁਰਦੁਆਰੇ ਜਾਣਾ ਪਏਗਾ, ਫਿਰ ਮਾਫ਼ ਕਰਨਾ ਜੀਵਨ ਕਿੱਦਾਂ ਬਦਲੇਗਾ, ਇਹਦੇ ਤੋਂ ਸੋਚ ਉੱਪਰ ਚੁੱਕਣੀ ਪੈਣੀ ਹੈ ਕਿ ਮੇਰਾ ਗੁਰੂ ਦਰ 'ਤੇ ਜਾਣਾ ਕਿਉਂ ਜ਼ਰੂਰੀ ਹੈ, ਸਮਝਣਾ ਪਏਗਾ। ਮੱਥਾ ਕਿਉਂ ਟੇਕ ਰਿਹਾ, ਸਮਝਣਾ ਪਏਗਾ।
ਨਹੀਂ ਤਾਂ ਜੀਵਨ ਨਹੀਂ ਬਦਲੇਗਾ, ਸੋਚ ਨਹੀਂ ਬਦਲੇਗੀ। ਇਹਦੇ ਨਾਲ ਮੇਰਾ ਪ੍ਰੇਮ ਹੋ ਜਾਏ ਨਿਤਨੇਮ ਨਾਲ ਮੇਰਾ, ਜਦੋਂ ਮੈਂ ਨਿਤ ਉੱਠ ਕੇ ਬਾਣੀ ਦਾ ਅਭਿਆਸ ਕਰਦਾ ਉਹ ਪ੍ਰੇਮ ਬਣ ਜਾਏ ਮੇਰਾ। ਇਸ ਲਈ ਮਹਾਰਾਜ ਕਹਿੰਦੇ ਨਹੀਂ ਤਾਂ ਫਿਰ ਪਾਪ ਪੁੰਨ ਸੰਬੰਧ, ਨਹੀਂ ਤਾਂ ਫਿਰ ਇਹ ਸੰਬੰਧ। ਹੁਣ ਮੰਨ ਲਓ ਘਰ ਕਿਸੇ ਨੇ ਬਾਣੀ ਦਾ ਜਾਪ ਕਰਾਉਣਾ, ਉਹ ਕਹਿੰਦੇ ਜੀ ਜੇ ਤੂੰ ਨਾਰੀਅਲ ਨਹੀਂ ਰੱਖੇਗਾ ਤਾਂ ਫਲ ਨਹੀਂ ਲੱਗਣਾ, ਜੇ ਧੂਪ ਅਗਰਬੱਤੀ ਨਹੀਂ ਬਾਲੇਗਾ ਤਾਂ ਫਲ ਨਹੀਂ ਲੱਗਣਾ। ਉਹ ਫਲ ਨਾਰੀਅਲ ਨੇ ਥੋੜ੍ਹੀ ਦੇਣਾ, ਫਲ ਤਾਂ ਗੁਰਬਾਣੀ ਨੇ ਦੇਣਾ, ਪਰ ਮੇਰੇ ਦਿਮਾਗ ਵਿੱਚ ਬਿਠਾ ਦਿੱਤਾ ਉਹ ਨਿਕਲਦਾ ਨਹੀਂ ਹੁਣ। ਸੁਗੰਧੀ ਗੁਰਬਾਣੀ ਨੇ ਦੇਣੀ ਹੈ, ਉਹ ਧੂਪ ਅਗਰਬੱਤੀ ਨੇ ਨਹੀਂ। ਉਹ ਤਾਂ ਬਾਹਰ ਦਾ ਮਾਹੌਲ ਸੁਗੰਧੀ ਵਾਲਾ ਬਣਾਉਣ ਵਾਸਤੇ ਸੀ, ਅੰਦਰ ਅੰਦਰ ਕੀ ਹੈ, ਅੰਦਰ ਤਾਂ ਦੁਰਗੰਧ ਭਰੀ ਪਈ ਹੈ। ਜੇ ਅਸੀਂ ਗੁਰੂ ਮਹਾਰਾਜ ਦੇ ਦਰ 'ਤੇ ਆਏ ਅਤੇ ਮੰਨ ਲਓ ਪਾਠ ਕਰਾਇਆ, ਜੇ ਮੈਂ ਰੁਮਾਲਾ ਸਾਹਿਬ ਨਹੀਂ ਦਿੱਤਾ ਅਤੇ ਕਿਸੇ ਨੇ ਕਿਹਾ ਇਹ ਤਾਂ ਪਾਪ ਹੋ ਗਿਆ, ਉਹ ਦਿਮਾਗ 'ਚ ਬੈਠ ਗਈ ਨਾ ਗੱਲ। ਪਰ ਗੁਰੂ ਮਹਾਰਾਜ ਕੀ ਸਾਨੂੰ ਕਹਿੰਦੇ ਵੀ ਇੱਦਾਂ ਪਾਪ ਲੱਗਦਾ, ਪਰ ਮੇਰੇ ਦਿਮਾਗ ਵਿੱਚ ਗੱਲ ਬਿਠਾਤੀ ਵੀ ਪਾਪ ਲੱਗਣਾ। ਕਈ ਐਸੀਆਂ ਗੱਲਾਂ ਨੇ ਜਿਹੜੀਆਂ ਸਾਡੇ ਦਿਮਾਗ ਵਿੱਚ ਬੈਠ ਗਈਆਂ ਨੇ, ਜਿਹਨੇ ਸਾਨੂੰ ਅੰਦਰ ਡਰ ਬਣਾ ਦਿੱਤਾ। ਹਾਂ, ਜਿੱਥੇ ਅਸੀਂ ਨਿਰਮਲ ਭਾਉ ਬਣਾਉਣਾ ਸੀ ਉਹ ਬਣਾਓ, ਗੁਰਬਾਣੀ ਦਾ ਸਤਿਕਾਰ ਕਰੋ, ਅਦਬ ਕਰੋ, ਗੁਰਬਾਣੀ ਨਾਲ ਪਿਆਰ ਪਾਓ, ਕਿਵੇਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠਣਾ, ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਪਾਠ ਕਰਨਾ, ਉਹ ਸਾਡੇ ਅੰਦਰ ਇੱਕ ਨਿਰਮਲ ਭਾਉ ਹੋਣਾ ਸੀ, ਭੈ। ਕਿਉਂਕਿ ਜੋ ਗੁਰਬਾਣੀ ਭੈ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਹੀਂ। ਅਸੀਂ ਅੰਦਰ ਮਨ 'ਚ ਭੈ ਗੁਰਬਾਣੀ ਦੇ ਪ੍ਰਤੀ ਰੱਖਣਾ ਸੀ। ਸਾਡੇ ਮਨ 'ਚ ਭੈ ਹੋਵੇ ਵੀ ਇਹ ਗੁਰਬਾਣੀ ਉਸ ਪਰਮਾਤਮਾ ਦੀ ਬਾਣੀ ਹੈ, ਇਹ ਖਸਮ ਦੀ ਬਾਣੀ ਹੈ, ਇਹ ਸੱਚੀ ਬਾਣੀ ਹੈ, ਇਹ ਧੁਰਕੀ ਬਾਣੀ ਹੈ। ਤੋ ਗੁਰੂ ਮਹਾਰਾਜ ਜੀ ਕਿਰਪਾ ਕਰਨ। ਸਾਹਿਬ ਕਹਿੰਦੇ ਇਹ ਜਿਹੜੇ ਧਰਮ ਦੇ ਕਰਮ ਨੇ ਨਾ, ਨਾਮ ਦੀ ਕਮਾਈ ਤੋਂ ਬਿਨਾਂ, ਨਾਮ ਦੀ ਕਮਾਈ ਤੋਂ ਬਿਨਾਂ ਇਹ ਧਰਮ ਦੇ ਕਰਮ ਬੰਧਨ ਨੇ, ਔਰ ਇਹਦੇ ਵਿੱਚ ਕੇਵਲ ਤੁਹਾਡਾ ਸੰਬੰਧ ਪਾਪ ਅਤੇ ਪੁੰਨ ਜਿਹੜਾ ਬਣੇਗਾ, ਪਾਪ ਤੁਹਾਡੇ ਮਨ 'ਚ ਸਿਰਫ ਖਿਆਲ ਪਾਪ ਅਤੇ ਪੁੰਨ ਦਾ, ਉਹਦੇ ਵਿੱਚ ਜਾਲ 'ਚ ਫਸ ਗਏ ਨਾ। ਹੁਣ ਦਿਮਾਗ 'ਚ ਪਰਮਾਤਮਾ ਨਹੀਂ ਹੈ, ਉਹਦੇ ਨਾਮ ਦੀ ਕਮਾਈ ਨਹੀਂ ਹੈ, ਸਿਰਫ ਧਿਆਨ ਪਾਪ ਅਤੇ ਪੁੰਨ ਵਿੱਚ ਹੀ ਹੈ। ਮਮਤਾ ਮੋਹ ਸੋ ਬੰਧਨਾ, ਪੁੱਤਰ ਕਲੱਤਰ ਸੋ ਧੰਦ। ਹੋਰ ਮਹਾਰਾਜ ਬੰਧਨ ਕਿੱਦਾਂ ਦੇ ਹੁੰਦੇ ਆ? ਇੱਕ ਤਾਂ ਜਿਹੜੇ ਅਸੀਂ ਨਾਮ ਤੋਂ ਹੀਣੇ ਹੋ ਕੇ, ਪਰਮੇਸ਼ਵਰ ਦਾ ਨਾਮ ਛੱਡ ਕੇ ਧਰਮ ਦੇ ਕਰਮ ਕਰਦੇ ਹਾਂ, ਇਹ ਬੰਧਨ ਨੇ। ਅਤੇ ਦੂਸਰਾ ਹੈ, ਮਹਾਰਾਜ ਕਹਿੰਦੇ ਜਿਹੜਾ ਤੇਰਾ ਆਪਣੇ ਪੁੱਤਰ ਅਤੇ ਕਲੱਤਰ, ਕਲੱਤਰ ਕਹਿੰਦੇ ਇਸਤਰੀ ਪਰਿਵਾਰ ਦਾ ਮੋਹ ਬਣ ਗਿਆ, ਇਹ ਮੋਹ ਵੀ ਇੱਕ ਬੰਧਨ ਹੈ। ਆਪ ਸਾਰੇ ਸੂਝਵਾਨ ਹੋ, ਗੁਰਬਾਣੀ ਨੂੰ ਰੋਜ਼ ਸੋਚ ਵਿਚਾਰਦੇ ਹੋ, ਪਿਆਰ ਅਤੇ ਮੋਹ ਵਿੱਚ ਫਰਕ ਹੈ। ਪਿਆਰ ਆਪਣੀ ਜਗ੍ਹਾ, ਮੇਰਾ ਮੇਰੇ ਪਰਿਵਾਰ ਨਾਲ ਪਿਆਰ ਹੋਣਾ ਚਾਹੀਦਾ, ਧੀਆਂ ਪੁੱਤਰਾਂ ਨਾਲ, ਇਸਤਰੀ ਘਰਵਾਲੀ ਦੇ ਨਾਲ, ਮਾਂ ਬਾਪ ਨਾਲ, ਰਿਸ਼ਤੇਦਾਰਾਂ ਨਾਲ ਪਿਆਰ ਹੋਵੇ, ਪਰ ਮੋਹ ਨਹੀਂ ਹੋਣਾ ਚਾਹੀਦਾ, ਮੋਹ ਬੰਧਨ ਬਣ ਜਾਏਗਾ। ਫਿਰ ਉਸ ਮੋਹ ਕਰਕੇ ਮੈਂ ਪਿਆਰ ਹੋਏਗਾ ਅਤੇ ਮੈਂ ਆਪਣੇ ਲਈ ਵੀ ਨਿਤਨੇਮ ਕਰਾਂਗਾ, ਪਰਿਵਾਰ ਵਾਸਤੇ ਵੀ ਕਰਾਂਗਾ, ਆਪਣੇ ਲਈ ਵੀ ਅਰਦਾਸ ਹੈ ਅਤੇ ਪਰਿਵਾਰ ਵਾਸਤੇ ਵੀ ਹੈ। ਜੇ ਮੇਰਾ ਪਿਆਰ ਹੋਏਗਾ ਫਿਰ ਮੈਂ ਸਰਬੱਤ ਦੇ ਭਲੇ ਦੀ ਵੀ ਅਰਦਾਸ ਕਰਾਂਗਾ, ਜੇ ਹੋਏਗਾ ਮੋਹ ਫਿਰ ਮੇਰਾ ਕੋਲੋਂ ਆਪਣਾ ਵੀ ਨਹੀਂ ਹੋਣਾ ਅਤੇ ਪਰਿਵਾਰ ਲਈ ਨਹੀਂ, ਕਿਉਂਕਿ ਮੈਂ ਉਸ ਮੋਹ ਦੇ ਬੰਧਨ 'ਚ ਫਸ ਗਿਆ, ਫਿਰ ਤੁਰਿਆ ਹੀ ਕੋਈ ਨਹੀਂ ਜਾਣਾ। ਫਿਰ ਉਸ ਮੋਹ ਨੇ ਮੇਰੇ ਕੋਲੋਂ ਪਾਪ ਕਰਵਾ ਦੇਣਾ, ਆਪਣੇ ਪਰਿਵਾਰ ਦੇ ਸੁੱਖ ਲਈ ਮੈਂ ਦੂਜਿਆਂ ਦਾ ਸੁੱਖ ਖੋਣਾ ਸ਼ੁਰੂ ਕਰ ਦਿਆਂਗਾ, ਮੈਂ ਦੂਜਿਆਂ ਦੀਆਂ ਖੁਸ਼ੀਆਂ ਖੋਣੀਆਂ ਸ਼ੁਰੂ ਕਰ ਦਿਆਂਗਾ। ਕਿਉਂ? ਮੇਰੇ ਘਰ ਖੁਸ਼ੀ ਹੋਣੀ ਚਾਹੀਦੀ ਹੈ, ਮੇਰੇ ਭਰਾ ਦੇ ਨਹੀਂ, ਜਾਂ ਗੁਆਂਢੀਆਂ ਦੇ ਨਹੀਂ, ਰਿਸ਼ਤੇਦਾਰਾਂ ਦੇ ਨਹੀਂ, ਮੇਰੇ ਹੀ ਘਰ ਇਕੱਲੇ ਦੇ ਹੋਣੀ ਚਾਹੀਦੀ ਹੈ, ਇਹ ਮੋਹ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਿਆਰ ਕੀਤਾ ਪ੍ਰਿਥੀ ਚੰਦ ਦੇ ਪੁੱਤਰ ਮਿਹਰਵਾਨ ਨਾਲ ਪਿਆਰ ਕੀਤਾ,
ਔਰ ਪ੍ਰਿਥੀ ਚੰਦ ਨੇ ਆਪਣੇ ਪੁੱਤਰ ਦਾ ਮੋਹ ਪਾ ਕੇ ਹਰਗੋਬਿੰਦ ਸਾਹਿਬ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਉਹ ਮੋਹ ਸੀ ਨਾ, ਉਹ ਮੋਹ ਸੀ ਕਿ ਮੇਰੇ ਪੁੱਤਰ ਨੂੰ ਸਭ ਕੁਝ ਮਿਲਣਾ ਚਾਹੀਦਾ, ਬਾਕੀ ਜੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਮੇਰੇ ਭਰਾ ਦੇ, ਚਲੋ ਗੁਰੂ ਪਦਵੀ ਇੱਕ ਪਾਸੇ ਰੱਖ ਕੇ, ਮੇਰੇ ਭਰਾ ਦੇ ਘਰ ਪੁੱਤਰ ਕਿਉਂ ਆ ਗਿਆ, ਕਿਤੇ ਇਹ ਨਾ ਸਾਰਾ ਕੁਛ ਲੈ ਜਾਏ, ਮੇਰੇ ਪੁੱਤਰ ਨੂੰ ਮਿਲਣਾ ਚਾਹੀਦਾ, ਇਹ ਮੋਹ ਸੀ। ਉਸ ਮੋਹ ਨੇ ਆਪਣੇ ਪੁੱਤਰ ਨੂੰ ਖੁਸ਼ੀ ਦਿਵਾਉਣ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜ਼ਹਿਰ ਤੱਕ ਦੇ ਦਿੱਤੀ। ਇਹ ਮੋਹ ਸੀ। ਰੋਜ਼ ਪੜ੍ਹਦੇ ਹਾਂ, ਪੰਕਜ ਮੋਹੋਂ ਪੱਗ ਨਹੀਂ ਚੱਲੇ ਹਮ ਦੇਖਾਂ ਤੈਂ ਡੂਬਿਆ। ਉਹ ਨਹੀਂ ਤੁਰ ਸਕੇ, ਉੱਥੇ ਡੁੱਬ ਗਏ, ਉਹ ਆਜ਼ਾਦ ਨਹੀਂ ਹੋ ਸਕੇ। ਅਸੀਂ ਮੋਹ ਨਹੀਂ ਪਾਲਣਾ, ਅਸੀਂ ਪ੍ਰੇਮ ਕਰਨਾ, ਪਿਆਰ। ਸਾਡਾ ਸਾਰਿਆਂ ਦੇ ਪ੍ਰਤੀ ਮਨ ਵਿੱਚ ਪਿਆਰ ਅਤੇ ਸਤਿਕਾਰ ਹੋਣਾ ਚਾਹੀਦਾ, ਅਤੇ ਪਿਆਰ ਸਾਡੇ ਦਿਲਾਂ 'ਚੋਂ ਮੁੱਕਦਾ ਜਾ ਰਿਹਾ, ਭਾਵੇਂ ਉਹ ਪਰਿਵਾਰ ਪ੍ਰਤੀ ਹੈ, ਭਾਵੇਂ ਸੰਸਾਰ ਪ੍ਰਤੀ ਹੈ, ਉਹ ਸਾਡੇ ਅੰਦਰੋਂ ਘਟਦਾ ਜਾ ਰਿਹਾ ਅਤੇ ਮੋਹ ਵੱਧਦਾ ਜਾ ਰਿਹਾ। ਇਸ ਲਈ ਅਸੀਂ ਪਾਪ ਵਾਲੇ ਰਸਤੇ ਤੁਰੇ ਹੋਏ ਹਾਂ। ਆ ਜਿੰਨੇ ਵੀ ਮਿਲਾਵਟ ਕਰਨ ਵਾਲੇ ਮਿਲਾਵਟੀ ਨੇ, ਇਹ ਆਪਣੇ ਘਰ ਦਾ ਸੁੱਖ ਬਣਾਉਣਾ ਚਾਹੁੰਦੇ ਆ ਕਿ ਸਾਡਾ ਪਰਿਵਾਰ ਹੱਸਦਾ ਵੱਸਦਾ ਰਹੇ ਅਤੇ ਦੂਜਿਆਂ ਦੇ ਪਰਿਵਾਰ ਉਹਨਾਂ ਨੂੰ ਉਜਾੜ ਰਹੇ ਆ। ਮਿਲਾਵਟਾਂ ਇੰਨੀਆਂ ਹੋ ਗਈਆਂ, ਜ਼ਹਿਰ ਦੇ ਰਹੇ ਆ, ਜ਼ਹਿਰ ਦੇ ਕੇ ਦੂਜਿਆਂ ਦੇ ਭਿਆਨਕ ਭਿਆਨਕ ਰੋਗ ਲੱਗ ਰਹੇ ਨੇ। ਪਰ ਕਿਉਂ, ਮੇਰਾ ਘਰ ਖੁਸ਼ ਰਹੇ, ਬਾਕੀਆਂ ਦੀ ਮੈਨੂੰ ਪਰਵਾਹ ਨਹੀਂ। ਜਿਹਦੇ ਅੰਦਰ ਮੋਹ ਨਹੀਂ ਹੋਏਗਾ ਆਪਣੇ ਪਰਿਵਾਰ ਪ੍ਰਤੀ, ਉਹ ਕਦੇ ਕਿਸੇ ਚੀਜ਼ ਵਿੱਚ ਜ਼ਹਿਰ ਨਹੀਂ ਮਿਲਾ ਸਕੇਗਾ। ਉਹਨੂੰ ਪਤਾ ਕਿ ਜੇ ਮੈਂ ਇਹ ਜ਼ਹਿਰ ਮਿਲਾ ਕੇ ਦਿੱਤੀ, ਕਿਸੇ ਦਾ ਨੁਕਸਾਨ ਨਾ ਹੋ ਜਾਏ, ਕਿਸੇ ਨੂੰ ਕੋਈ ਭਿਆਨਕ ਬਿਮਾਰੀ ਨਾ ਲੱਗ ਜਾਏ, ਪਰ ਮੈਨੂੰ ਕੀ ਹੈ, ਮੈਂ ਤਾਂ ਆਪਣਾ ਘਰ ਦੇਖਣਾ, ਦੂਜਿਆਂ ਦੀ ਮੈਨੂੰ ਪਰਵਾਹ ਨਹੀਂ। ਅਤੇ ਜੇ ਉਹੀ ਕਿਤੇ ਜ਼ਹਿਰੀਲੀ ਵਸਤੂ ਪਰਿਵਾਰ ਦਾ ਜੀ ਖਾ ਲਵੇ ਅਤੇ ਭਿਆਨਕ ਰੋਗ ਲੱਗ ਜਾਏ, ਫਿਰ ਅੱਖਾਂ 'ਚੋਂ ਅੱਥਰੂ ਆਉਂਦੇ ਆ ਵੀ ਆਹ ਕੀ ਬਣ ਗਿਆ, ਮੈਂ ਤਾਂ ਆਪਣਾ ਘਰ ਬਚਾ ਕੇ ਦੂਜਿਆਂ ਦੇ ਘਰ ਅੱਗ ਲਾ ਰਿਹਾ ਸੀ, ਪਰ ਉਹ ਅੱਗ ਤਾਂ ਅੱਜ ਮੇਰੇ ਘਰ ਲੱਗ ਗਈ। ਆ ਨਸ਼ੇ ਵੰਡਣ ਵਾਲੇ ਨੇ ਨਾ, ਇਹਨਾਂ ਦੇ ਜਦੋਂ ਆਪਣੀ ਔਲਾਦ ਨੂੰ ਨਸ਼ਾ ਲੱਗਦਾ, ਫਿਰ ਇਹ ਧਾਹਾਂ ਮਾਰ ਕੇ ਰੋਂਦੇ ਨੇ, ਆਹ ਕੀ ਹੋ ਗਿਆ, ਅਤੇ ਜਦੋਂ ਦੂਜਿਆਂ ਦੀਆਂ ਜਵਾਨੀਆਂ ਬਰਬਾਦ ਕਰਤੀਆਂ, ਖੋਖਲੀਆਂ ਕਰ ਦਿੱਤੀਆਂ, ਆਪਣਾ ਘਰ ਭਰਨ ਵਾਸਤੇ, ਅੱਜ ਉਹੀ ਜਦੋਂ ਨਸ਼ਾ ਘਰ ਆ ਗਿਆ ਅੰਦਰ, ਅੱਜ ਰੋਂਦੇ ਆ ਤਾਹਾਂ ਮਾਰ ਕੇ। ਉਹ ਮੋਹ ਵਿੱਚ ਕਰਮ ਹੋਇਆ। ਜੇ ਪ੍ਰੇਮ ਪਿਆਰ ਹੁੰਦਾ, ਫਿਰ ਸਾਰਿਆਂ ਦਾ ਭਲਾ ਮੰਗਣਾ ਸੀ, ਵੀ ਕਿਸੇ ਦਾ ਵੀ ਬੁਰਾ ਨਾ ਹੋਵੇ, ਮਾੜਾ ਨਾ ਹੋਵੇ, ਫਿਰ ਸਾਰਿਆਂ ਦਾ ਭਲਾ ਹੀ ਮੰਗਣਾ ਸੀ। ਮੋਹ ਵਿੱਚ ਸਾਰਿਆਂ ਦਾ ਭਲਾ ਨਹੀਂ ਮੰਗਿਆ ਜਾ ਸਕਦਾ, ਆਪਣਿਆਂ ਦਾ ਵੀ ਨਹੀਂ ਮੰਗਿਆ ਜਾ ਸਕਦਾ। ਇਸ ਲਈ ਮਹਾਰਾਜ ਕਹਿੰਦੇ ਨੇ, ਇਹ ਵੀ ਇੱਕ ਬੰਧਨ ਹੈ, ਮਮਤਾ, ਮਾਇਆ ਦੀ ਜਿਹੜੀ ਮਮਤਾ ਹੈ, ਮੋਹ ਦਾ ਰੂਪ ਹੈ, ਮਾਇਆ ਇੱਕ ਮਮਤਾ ਹੈ, ਮਮਤਾ ਦਾ ਇੱਕ ਰੂਪ ਹੈ ਮੋਹ। ਮਮਤਾ ਮੋਹ ਸੋ ਬੰਧਨ, ਇੱਕ ਬੰਧਨ ਹੈ, ਪੁੱਤਰ ਕਲੱਤਰ ਸੋ ਧੰਦ, ਇਹ ਇਸਤਰੀ ਪੁੱਤਰ ਪਰਿਵਾਰ ਵਾਸਤੇ ਧੰਦਿਆਂ ਦੇ ਵਿੱਚ ਫਸ ਗਿਆ। ਜਿਵੇਂ ਗੁਰਬਾਣੀ ਵਿੱਚ ਆਪਾਂ ਬੜੀ ਵਾਰ ਪੜ੍ਹਿਆ ਵਿਚਾਰਿਆ ਨਾ, ਬਹੁ ਪਰ ਪੰਚ ਕਰ ਪਰ ਧਨ ਲਿਆਵੇ, ਪਰ ਧਨ ਪਰਾਇਆ, ਜਿਹਦੇ 'ਤੇ ਮੇਰਾ ਹੱਕ ਨਹੀਂ ਸੀ, ਲੁੱਟਾਂ ਖੋਹਾਂ ਕਰਕੇ, ਹੇਰਾ ਫੇਰੀਆਂ ਕਰਕੇ, ਠੱਗੀਆਂ ਮਾਰ ਕੇ, ਰਿਸ਼ਵਤਾਂ ਲੈ ਕੇ, ਕਾਹਦੇ ਲਈ ਲੈ ਕੇ ਆਇਆ, ਮੇਰਾ ਘਰ ਪਰਿਵਾਰ ਸੁਖੀ ਰਹੇ, ਮੇਰਾ ਧੀ ਪੁੱਤਰ ਰੱਜ ਕੇ ਖਾਏ, ਵਧੀਆ ਪਹਿਨੇ, ਵਧੀਆ ਜ਼ਿੰਦਗੀ ਜੀਵੇ, ਰਿਸ਼ਵਤ ਲੈ ਰਿਹਾ, ਠੱਗੀਆਂ ਕਰ ਰਿਹਾ, ਹੇਰਾ ਫੇਰੀਆਂ ਕਰ ਰਿਹਾ, ਘਰ ਲਿਆ ਕੇ ਉਹ ਰਿਸ਼ਵਤ ਦਾ ਪੈਸਾ ਘਰ ਲਿਆ ਕੇ ਧੀ ਪੁੱਤ 'ਤੇ ਲੁਟਾ ਤਾ। ਉਹ ਬੜੇ ਖੁਸ਼ ਹੋਏ, ਨੱਚਣ ਲੱਗ ਗਏ ਵੀ ਸਾਡਾ ਘਰ ਦਾ ਆਗੂ ਅੱਜ 4 ਪੈਸੇ ਵੱਧ ਲੈ ਕੇ, ਪਰ ਪੁੱਛਿਆ ਨਹੀਂ ਵੀ ਕਿਹਦੇ ਕੋਲੋਂ ਰਿਸ਼ਵਤ ਲਈ ਹੈ, ਕਿਹਦੇ ਨਾਲ ਠੱਗੀ ਮਾਰੀ ਹੈ। ਅਤੇ ਇਹ ਵੀ ਨਾਲ ਖੁਸ਼ ਹੋ ਗਿਆ ਆਪਣੇ ਪਰਿਵਾਰ ਨੂੰ ਦੇਖ ਕੇ, ਪਰ ਕਹਿੰਦੇ ਧਿਆਨ ਰੱਖ, ਖੁਸ਼ ਨਾ ਹੋ, ਅੰਤ ਨੂੰ ਲੇਖਾ ਤੈਨੂੰ ਹੀ ਦੇਣਾ ਪੈਣਾ, ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ।

ਲੈ ਲੀਜੈ। ਉੱਥੇ ਜਦੋਂ ਸਮਝ ਆ ਜਾਏ ਫਿਰ ਇਹ ਮੂੰਹ ਵਿੱਚ ਪਾਪ ਕਮਾਏਗਾ? ਕਦੇ ਨਹੀਂ ਕਮਾਏਗਾ। ਫਿਰ ਉਸ ਮੂੰਹ ਤੋਂ ਛੁਟਕਾਰਾ ਮਿਲ ਜਾਣਾ ਜਦੋਂ ਪਤਾ ਲੱਗੇ ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਫਿਰ ਇਹ ਮੂੰਹ ਵਿੱਚ ਪਾਪ ਨਹੀਂ ਹੋਏਗਾ। ਇਸ ਲਈ ਮਹਾਰਾਜ ਕਹਿੰਦੇ ਇੱਕ ਤਾਂ ਧਰਮ ਦੇ ਨਾਮ ਤੇ ਜਿਹੜੇ ਕਰਮ ਕਰਦੇ ਹੋ ਇਹ ਪਾਪ ਪੁੰਨ ਦਾ ਸੰਬੰਧ ਬਣਿਆ ਹੋਇਆ, ਇਹ ਵੀ ਬੰਧਨ ਹੈ। ਇੱਕ ਜਿਹੜਾ ਪਰਿਵਾਰ ਪ੍ਰਤੀ ਮੋਹ ਹੈ ਮਮਤਾ ਦੇ ਵਿੱਚੋਂ ਨਿਕਲਿਆ, ਇਹ ਵੀ ਇੱਕ ਬੰਧਨ ਹੈ ਜਿਹੜਾ ਤੁਹਾਡੇ ਤੋਂ ਕਈ ਤਰ੍ਹਾਂ ਦੇ ਧੰਦੇ ਕਰਵਾ ਰਿਹਾ ਹੈ।

ਦੇਖਾਂ, ਮੈਂ ਤੇ ਜਿੱਧਰ ਹੀ ਦੇਖ ਰਿਹਾ, ਜਿਸ ਪਾਸੇ, ਭਾਵੇਂ ਪਰਿਵਾਰਕ ਦੇਖ ਰਿਹਾ, ਸਮਾਜਿਕ ਦੇਖ ਰਿਹਾ, ਰਾਜਨੀਤਿਕ ਦੇਖ ਰਿਹਾ, ਧਾਰਮਿਕ ਲੋਕ ਦੇਖ ਰਿਹਾ, ਜੈਂ ਦੇਖਾਂ। ਜੇ ਮੈਂ ਧਾਰਮਿਕ ਲੋਕ ਦੇਖ ਰਿਹਾ ਉਹ ਵੀ, ਸਮਾਜਿਕ ਲੋਕ ਦੇਖ ਰਿਹਾ ਉਹ ਵੀ, ਪਰਿਵਾਰਕ ਲੋਕ ਦੇਖ ਰਿਹਾ ਉਹ ਵੀ, ਰਾਜਨੀਤਿਕ ਲੋਕ ਦੇਖ ਰਿਹਾ ਉਹ ਵੀ, ਸਾਰਿਆਂ ਦੇ ਜੇਵਰੀ ਪਈ ਹੋਈ ਹੈ, ਸਾਰਿਆਂ ਦੇ ਮੋਹ ਦੀਆਂ ਬੇੜੀਆਂ ਪਈਆਂ ਹੋਈਆਂ, ਸਾਰਿਆਂ ਦੇ ਹੀ ਕਰਮ ਧਰਮ ਵਾਲੇ ਬੰਧਨ ਜਿਹੜੇ ਨੇ ਉਹ ਮੈਨੂੰ ਨਜ਼ਰ ਆ ਰਹੇ ਨੇ, ਮੈਨੂੰ ਕੋਈ ਦਿਸਦਾ ਹੀ ਨਹੀਂ ਪਿਆ। ਜਹਾਂ ਦੇਖਾਂ, ਜਿੱਧਰ ਵੀ ਮੈਂ ਦੇਖ ਰਿਹਾ, ਮਾਇਆ ਕਾ ਸੰਬੰਧ, ਸਾਰਾ ਸੰਬੰਧ ਹੀ ਮਾਇਆ ਦਾ ਬਣਿਆ ਹੋਇਆ, ਮਾਇਆ ਦੇ ਮੋਹ ਵਿੱਚ ਫਸੇ ਹੋਏ ਆ, ਮਾਇਆ ਦੀ ਮਮਤਾ ਵਿੱਚ ਜਕੜੇ ਪਏ ਨੇ। ਤ੍ਰੈ ਗੁਣ, ਰਜ ਗੁਣ, ਤਮ ਗੁਣ, ਸੱਤ ਗੁਣ ਦੇ ਵਿੱਚ ਇਹ ਮਾਇਆ ਹੈ। ਰਜ ਗੁਣ, ਤਮ ਗੁਣ, ਸੱਤ ਗੁਣ, ਇਹਨੇ ਅੱਗੋਂ ਕੀ ਜਾਲ ਵਿਛਾਤਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ। ਪਹਿਲੇ ਅਸੀਂ ਤਿੰਨ ਗੁਣਾਂ ਵਿੱਚ ਫਸ ਗਏ, ਅੱਗੋਂ ਉਹਦੇ ਵਿਛਾਏ ਹੋਏ ਜਾਲ ਵਿੱਚ ਫਸ ਗਏ। ਇਸ ਲਈ ਮਹਾਰਾਜ ਕਹਿੰਦੇ, ਮੈਂ ਜਿੱਧਰ ਵੀ ਦੇਖ ਰਿਹਾ ਮਾਇਆ ਦਾ ਸੰਬੰਧ ਹੀ ਦਿਸਦਾ। ਚਲੋ ਮੇਰੇ ਸਮੇਤ ਸਾਰੇ ਹੀ, ਮੈਂ ਵੀ ਆਪਣੇ ਆਪ ਨੂੰ ਵਿੱਚ ਰੱਖ ਕੇ, ਅਸੀਂ ਰੋਜ਼ ਨਿਤਨੇਮ ਕਰਦੇ ਹਾਂ, ਕਿੰਨੇ ਕੁ ਨੇ ਜਿਹੜੇ ਇਸ ਲਈ ਕਰਦੇ ਆ ਵੀ ਮੈਂ ਮੁਕਤ ਹੋ ਜਾ, ਮੈਨੂੰ ਮੁਕਤੀ ਮਿਲ ਜਾਏ, ਮੈਂ ਆਜ਼ਾਦ ਹੋਣਾ ਚਾਹੁੰਦਾ, ਮੈਂ ਮੁਕਤ ਹੋਣਾ। ਇਹ ਜਨਮ ਤੇਰੇ ਲੇਖੇ, ਨਿਤਨੇਮ ਇਸ ਲਈ ਕਰ ਰਿਹਾ ਵੀ ਇਹ ਜਨਮ ਤੁਮਾਰੇ ਲੇਖੇ, ਮੈਂ ਗੁਰਦੁਆਰਾ ਸਾਹਿਬ ਆ ਰਿਹਾ ਇਹ ਜਨਮ ਤੁਮਾਰੇ ਲੇਖੇ, ਸੇਵਾ ਕਰ ਰਿਹਾ ਇਹ ਜਨਮ ਤੁਮਾਰੇ ਲੇਖੇ, ਪਾਠ ਕਰ ਰਿਹਾ ਜਨਮ ਤੁਮਾਰੇ ਲੇਖੇ। ਕਿੰਨੇ ਕੁ ਨੇ? ਨਹੀਂ ਤੇ ਬਹੁਤਾਤ ਦੇ ਵਿੱਚ ਨਿਤਨੇਮ ਇਹ ਹੈ, ਮੇਰੀਆਂ ਆ ਖਾਹਿਸ਼ਾਂ ਪੂਰੀਆਂ ਹੋ ਜਾਣ। ਗੁਰਦੁਆਰਾ ਸਾਹਿਬ ਇਸ ਲਈ ਆ ਰਿਹਾ ਮੇਰੀ ਇਹ ਇੱਛਾ ਪੂਰੀ ਹੋ ਜਾਏ, ਮੇਰਾ ਆਹ ਕੰਮ ਬਣ ਜਾਏ, ਆਹ ਕੰਮ ਵਿਗੜਿਆ ਆਹ ਬਣ ਜਾਏ, ਫਲਾਣਾ ਸੌਦਾ ਹੋ ਜਾਏ, ਫਲਾਣਾ ਸੌਦਾ ਹੋ ਜਾਏ, ਫਲਾਣਾ ਕੰਮ ਬਣ ਜਾਏ, ਫਲਾਣੀ ਰੁਕਾਵਟ ਦੂਰ ਹੋ ਜਾਏ। ਬਹੁਤਾਤ ਵਿੱਚ ਇਸੇ ਤਰ੍ਹਾਂ, ਪਰ ਵਿਰਲੇ ਨੇ ਜਿਹੜੇ ਇਸ ਲਈ ਜੁੜੇ ਹੋਏ ਆ ਵੀ ਵਾਹਿਗੁਰੂ ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਹਾਡੇ ਲੇਖੇ ਲੱਗ ਜਾਏ, ਮੇਰਾ ਸੰਗਤ ਕਰਨ ਦਾ ਮਕਸਦ ਇਹ ਹੈ। ਬਿਰਲੇ ਨੇ, ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਜਿਹੜੇ ਹੋਣਗੇ ਮੁਬਾਰਕ ਹੈ, ਉਹਨਾਂ ਦੀ ਸੰਗਤ ਕਰਦੇ ਰਹੀਏ, ਮਿਲਦੀ ਰਹੇ। ਜਿਹੜੇ ਕਹਿੰਦੇ ਜਨਮ ਤੁਮਾਰੇ ਲੇਖੇ, ਮੈਂ ਇਸ ਲਈ ਨਿਤਨੇਮ ਕਰਦਾ, ਪਾਠ ਕਰਦਾ, ਅਰਦਾਸ ਕਰਦਾ, ਸੇਵਾ ਕਰਦਾ ਵੀ ਵਾਹਿਗੁਰੂ ਬਸ ਇੱਕੋ ਹੀ ਹੈ ਵੀ ਇਹ ਬੰਧਨ ਕੱਟੇ ਜਾਣ, ਮੈਂ ਬੰਧਨਾਂ ਤੋਂ ਮੁਕਤ ਹੋ ਜਾਣ। ਇਸ ਲਈ ਮਹਾਰਾਜ ਜੀ ਕਹਿੰਦੇ ਨੇ, ਮੈਂ ਜਿੱਥੇ ਵੀ ਦੇਖ ਰਿਹਾ ਮੈਨੂੰ ਜੇਵਰੀ ਨਜ਼ਰ ਆ ਰਹੀ ਹੈ। ਜੇਵਰੀ ਕੀ ਹੈ? ਉਹ ਫਾਹੀ, ਮਾਇਆ ਦੇ ਮਮਤਾ ਦੀ ਫਾਹੀ, ਇਹ ਸਾਰਿਆਂ ਦੇ ਫਾਹੀ ਪਈ ਹੋਈ ਹੈ। ਵਿਰਲੇ ਨੇ ਕੋਟਨ ਮੈਂ ਨਾਨਕ ਕਉ ਨਾਰਾਇਣ ਜੈ ਚੀਤ। ਮਹਾਰਾਜ ਕਹਿੰਦੇ ਮੈਨੂੰ ਕਰੋੜਾਂ 'ਚ ਵਿਰਲੇ ਦਿਸਦੇ ਆ ਜਿਹੜੇ ਇਸ ਮਾਇਆ ਦੀ ਮਮਤਾ ਦੀ ਫਾਹੀ ਤੋਂ ਬਚ ਕੇ ਤੇ ਚਿੱਤ ਨਿਰੰਕਾਰ ਨਾਲ ਜੁੜ ਕੇ ਬੈਠੇ ਆ। ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ, ਜਹ ਦੇਖਾਂ ਤਹ ਜੇਵਰੀ, ਮਾਇਆ ਕਾ ਸੰਬੰਧ, ਹਰ ਪਾਸੇ ਮਾਇਆ ਦਾ ਹੀ ਜਿਹੜਾ ਬੰਧਨ।

ਗੁਰੂ ਅਮਰਦਾਸ ਮਹਾਰਾਜ ਜੀ ਤੁਸੀਂ ਕੀ ਆਖਣਾ ਚਾਹੁੰਦੇ ਹੋ? ਮਹਾਰਾਜ ਕਹਿੰਦੇ ਮੈਂ ਇਹ ਆਖਣਾ ਚਾਹੁੰਦਾ ਕਿ ਸੱਚੇ ਨਾਮ ਤੋਂ ਬਿਨਾਂ ਅੰਦਰ ਅਗਿਆਨਤਾ ਦਾ ਹਨੇਰਾ ਹੈ। ਨਾਮ ਇੱਕ ਚਾਨਣ ਹੈ, ਨਾਮ ਇੱਕ ਰੋਸ਼ਨੀ ਹੈ, ਨਾਮ ਇੱਕ ਗਿਆਨ ਹੈ, ਉਹਦੇ ਤੋਂ ਬਿਨਾਂ ਅਗਿਆਨਤਾ ਦਾ ਹਨੇਰਾ ਹੈ। ਲੋਕ ਅੰਧੇ ਹੀ ਭਟਕ ਰਹੇ ਨੇ, ਠੋਕਰਾਂ ਖਾ ਰਹੇ ਨੇ, ਡਿੱਗ ਰਹੇ ਨੇ, ਵਹਿਮਾਂ ਭਰਮਾਂ 'ਚ ਪਏ ਨੇ, ਕਿਉਂਕਿ ਅੰਦਰ ਅੰਧ ਵਰਤ ਰਿਹਾ, ਅਗਿਆਨਤਾ ਦਾ ਹਨੇਰਾ, ਅੰਦਰੋਂ ਅੰਧੇ ਨੇ ਲੋਕ, ਅੰਧੇ ਲੋਕ ਅੰਧੇ ਕਰਮ ਕਰ ਰਹੇ ਨੇ ਧਰਮ ਦੇ ਨਾਮ 'ਤੇ। ਅੰਧ ਵਿਸ਼ਵਾਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਅੰਧ ਵਿਸ਼ਵਾਸ ਕੀ ਹੈ? ਅਗਿਆਨਤਾ ਦੇ ਹਨੇਰੇ ਕਰਕੇ। ਇਸੇ ਲਈ ਵਾਰ ਵਾਰ ਕਈ ਵਾਰ ਬੇਨਤੀ ਕੀਤੀ ਹੈ ਵੀ ਜਦੋਂ ਅਸੀਂ ਸਤਿਗੁਰੂ ਮਹਾਰਾਜ ਕੋਲ ਆਈਏ, ਇਹ ਕਿਹਾ ਕਰੀਏ ਵੀ ਮਹਾਰਾਜ ਮੈਂ ਅਗਿਆਨਤਾ ਵਿੱਚ ਅੰਧਾ ਹੋ ਕੇ ਭਟਕ ਰਿਹਾ ਸਾਂ, ਪਰ ਹੁਣ ਮੈਂ ਆਇਆ, ਮੈਨੂੰ ਗਿਆਨ ਦੀ ਰੋਸ਼ਨੀ ਦਿਓ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ ਕਿਉਂ ਚੱਲੈ, ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਭਲੀ। ਕਿਉਂਕਿ ਸਤਿਗੁਰੂ ਕੋਲ ਉਹ ਚਾਨਣ ਹੈ, ਉਹ ਗਿਆਨ ਹੈ। ਜਦੋਂ ਗੁਰੂ ਅਮਰ, ਹੁਣ ਦੇਖੋ ਅਗਲਾ ਸਲੋਕ ਗੁਰੂ ਰਾਮਦਾਸ ਮਹਾਰਾਜ ਦਾ, ਨਾਲ ਹੀ ਮਹਾਰਾਜ ਨੇ ਲੜੀ ਜੋੜ ਦਿੱਤੀ। ਜਦੋਂ ਗੁਰੂ ਅਮਰਦਾਸ ਜੀ ਨੇ ਕਿਹਾ ਨਾ, ਇਹ ਸਾਰਾ ਵਰਤਾਰਾ ਹੀ ਅੰਧ ਦਾ ਹੈ, ਜਿੰਨੇ ਧਰਮ ਦੇ ਨਾਮ 'ਤੇ ਅੱਜ ਫੋਕਟ ਕਰਮ ਹੋ ਰਹੇ ਨੇ, ਇਹ ਵਰਤਾਰਾ ਹੈ ਹੀ ਸਾਰਾ ਅੰਧ ਦਾ, ਅੰਧਕਾਰ ਦਾ। ਅਗਿਆਨਤਾ ਵਿੱਚ ਲੋਕ ਅੰਧੇ ਹੋਏ ਪਏ ਆ। ਜਦੋਂ ਇੰਨੀ ਗੱਲ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ, ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਕੀ ਕਿਰਪਾ ਕਰਦੇ ਆ, ਬੜੇ ਧਿਆਨ ਨਾਲ

ਬੰਦੇ ਨੂੰ ਚਾਨਣ ਮਿਲ ਸਕਦਾ ਨਿਰਾਸ਼ ਨਾ ਹੋਵੋ। ਨਿਰਾਸ਼ ਨਾ ਹੋਵੋ ਕਿ ਸਾਰੀ ਜ਼ਿੰਦਗੀ ਇੱਦਾਂ ਬੰਧਨਾਂ 'ਚ ਹੀ ਚਲੀ ਜਾਏਗੀ, ਅਸੀਂ ਮੁਕਤ ਹੋ ਨਹੀਂ ਸਕਾਂਗੇ, ਅਸੀਂ ਇਹ ਜਨਮ ਉਹਦੇ ਲੇਖੇ ਨਹੀਂ ਲੱਗ ਸਕੇਗਾ। ਮਹਾਰਾਜ ਕਹਿੰਦੇ ਨਿਰਾਸ਼ ਨਾ ਹੋ, ਅੰਧੇ ਨੂੰ ਵੀ ਚਾਨਣ ਦੇਣ ਵਾਲਾ ਬੈਠਾ ਹੈ, ਉਹਨੇ ਬਿੱਧ ਬਣਾਈ ਹੈ। ਉਹ ਚਾਨਣ ਕਿਹਦੇ ਕੋਲ ਹੈ? ਉਹ ਸੂਰਜ ਕੋਲ ਚਾਨਣ ਨਹੀਂ ਹੈ, ਉਹ ਹਜ਼ਾਰਾਂ ਦੀਵਿਆਂ ਕੋਲ ਚਾਨਣ ਨਹੀਂ ਹੈ। ਅੱਜ ਭਾਵੇਂ ਅੱਜ ਦੀਵਿਆਂ ਦਾ ਸਮਾਂ ਨਹੀਂ, ਅੱਜ ਲਾਈਟ ਹੈ, ਬਿਜਲੀ ਹੈ ਸਾਡੇ ਕੋਲ, ਅੱਜ ਤੁਹਾਡੇ ਕੋਲ ਜਿੰਨਾ ਮਰਜ਼ੀ ਚਾਨਣ ਕਰ ਲਓ, ਰਾਤ ਦਾ ਹਨੇਰਾ ਵੀ ਤੁਸੀਂ ਦਿਨ ਵਿੱਚ ਬਦਲ ਸਕਦੇ ਹੋ। ਇੰਨਾ ਚਾਨਣ ਕਰ ਸਕਦੇ ਹਾਂ ਕਿ ਰਾਤ ਹਨੇਰੀ ਹੋਵੇ ਨਾ, ਅਸੀਂ ਉਹਦੇ 'ਚ ਵੀ ਇੰਨਾ ਚਾਨਣ ਕਰਕੇ ਦਿਨ ਦਾ ਭੁਲੇਖਾ ਪਾ ਸਕਦੇ ਹਾਂ ਵੀ ਇਹ ਦਿਨ ਚੜ੍ਹਿਆ ਹੋਇਆ। ਪਰ ਉਹ ਵੀ ਚਾਨਣ ਫੇਲ ਹੈ, ਕਿਉਂਕਿ ਉਹ ਚਾਨਣ ਹੈ ਜੇ ਸੌ ਚੰਦਾ ਉਗਵੇ, ਸੂਰਜ ਚੜ੍ਹੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਇਸ ਲਈ ਮਹਾਰਾਜ ਕਹਿੰਦੇ ਨੇ ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਅਮਰਦਾਸ ਜੀ ਨੇ ਸਲੋਕ ਦੀ ਸਮਾਪਤੀ ਕੀਤੀ, ਨਾਨਕ ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਸੱਚੇ ਨਾਮ ਬਿਨ ਵਰਤਨ ਵਰਤੈ ਅੰਧ, ਤੇ ਗੁਰੂ ਰਾਮਦਾਸ ਜੀ ਕਹਿੰਦੇ ਅੰਧੇ ਚਾਨਣ ਤਾਂ ਥੀਐ। ਅੰਧੇ ਦੀ ਜ਼ਿੰਦਗੀ ਵਿੱਚ ਵੀ ਪ੍ਰਕਾਸ਼ ਹੋ ਸਕਦਾ, ਚਾਨਣ ਹੋ ਸਕਦਾ। ਮਹਾਰਾਜ ਜੀ ਕਿੱਦਾਂ ਹੋ ਸਕਦਾ? ਜਾਂ ਸਤਿਗੁਰ ਮਿਲੈ ਰਜ਼ਾਏ, ਜੇ ਕਿਤੇ ਉਸ ਮਾਲਕ ਦਾ ਹੁਕਮ ਹੋਵੇ ਰਜ਼ਾ, ਤੇ ਉਹ ਸਤਿਗੁਰ ਮਿਲ ਪਵੇ, ਕਿਉਂਕਿ ਉਹ ਚਾਨਣ ਸਤਿਗੁਰ ਕੋਲ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ, ਕਿਹੜਾ ਚਾਨਣ ਹੈ ਜਿਹਨੇ ਸਾਨੂੰ ਵਹਿਮ ਭਰਮ ਚੋਂ ਕੱਢਣਾ? ਆ ਦਿਨ ਚੜ੍ਹਿਆ ਨਾ, ਤੇ ਲੋਕ ਅੰਧੇ ਕਰਮ ਕਰਨੇ ਸ਼ੁਰੂ ਕਰ ਦਿੱਤੇ ਹੋਣਗੇ, ਕੋਈ ਦਰਿਆਵਾਂ ਤੇ, ਕੋਈ ਦਰਖਤਾਂ ਤੇ, ਕੋਈ ਮੜੀਆਂ ਤੇ, ਕੋਈ ਮਸਾਣਾਂ ਤੇ ਲੋਕ ਕਰਮ ਕਰ, ਦਿਨ ਚੜ੍ਹਿਆ ਵੀ ਲੋਕ ਅੰਧਕਾਰ ਵਾਲੇ ਕਰਮ ਕਰ ਰਹੇ ਨੇ, ਅੰਧੇ ਕਰਮ ਜਿਹਨੂੰ ਅਸੀਂ ਕਹਿੰਦੇ ਹਾਂ। ਪਰ ਮਹਾਰਾਜ ਕਹਿੰਦੇ ਅੰਧੇ ਚਾਨਣ, ਅੰਦਰੋਂ ਚਾਨਣ ਚਾਹੀਦਾ ਹੈ, ਅੰਦਰ ਪ੍ਰਕਾਸ਼ ਚਾਹੀਦਾ ਹੈ, ਅੰਦਰ ਗਿਆਨ ਚਾਹੀਦਾ ਹੈ। ਉਹ ਕਿਹਦੇ ਕੋਲ ਹੈ? ਸਤਿਗੁਰੂ ਕੋਲ। ਜੇ ਸਤਿਗੁਰੂ ਮਿਲ ਪਵੇ ਤਾਂ ਪਰਮੇਸ਼ਵਰ ਅੱਗੇ ਅਰਦਾਸ ਕਰੀਏ, ਵਾਹਿਗੁਰੂ ਮੈਨੂੰ ਸਤਿਗੁਰੂ ਮਿਲਾ ਦੇ, ਕਿਉਂਕਿ ਸਤਿਗੁਰੂ ਦਾ ਮਿਲਾਪ ਹੀ ਮੈਨੂੰ ਤੇਰੇ ਨਾਲ ਮਿਲਾ ਸਕਦਾ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ, ਡੀਠ ਵਿਛੜਿਆ ਮੇਲੇ ਪ੍ਰਭੂ, ਹਰ ਦਰਗਹ ਕਾ ਬਸੀਟ, ਹਰ ਨਾਮੋ ਮੰਤਰ ਦੜਾਏ ਦਾ ਕੱਟੈ ਹੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਇਸ ਲਈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਅੰਧੇ ਨੂੰ ਚਾਨਣ ਮਿਲ ਸਕਦਾ, ਪਰ ਜੇ ਕਿਤੇ ਉਸ ਮਾਲਕ ਦੀ ਮਿਹਰ ਹੋਵੇ ਤੇ ਸਤਿਗੁਰੂ ਦਾ ਮਿਲ

ਤੇ ਸਤਿਗੁਰੂ ਨੇ ਕੀ ਕਰਨਾ ਜਦੋਂ ਸਤਿਗੁਰੂ ਨੂੰ ਮਿਲੇ? ਚਲੋ ਇੱਥੇ ਇੱਕ ਹੋਰ ਗੱਲ ਸੁਣ ਲਿਓ, ਕੀ ਆਪਾਂ ਸਤਿਗੁਰੂ ਨੂੰ ਮਿਲਿਆ? ਆ ਤੇ ਰਹੇ ਹਾਂ ਰੋਜ਼, ਕਿਹਦੇ ਕੋਲ ਆ ਰਹੇ ਹਾਂ? ਗੁਰਦੁਆਰਾ, ਗੁਰਦੁਆਰਾ ਗੁਰੂ ਦੇ ਕੋਲ ਹੀ ਆ ਰਹੇ ਹਾਂ ਨਾ, ਗੁਰੂ ਦੇ ਦਰ ਤੇ ਆ ਰਹੇ ਹਾਂ ਕਿ ਕੀ ਗੁਰੂ ਨੂੰ ਅਸੀਂ ਮਿਲੇ ਹਾਂ? ਗੁਰੂ ਨੂੰ ਕਿੱਦਾਂ ਮਿਲਣਾ ਸੀ? ਗੁਰੂ ਪਾਤਸ਼ਾਹ ਨੂੰ ਤੇ ਬਾਹਰੋਂ ਹੀ ਮਿਲ ਲੈਣਾ ਸੀ, ਜਿੱਥੇ ਹੁਕਮ ਲਿਖਿਆ ਉੱਥੇ ਹੀ ਗੁਰੂ ਸਾਹਿਬ ਨੂੰ ਮਿਲਣਾ ਸੀ। ਫਿਰ ਮੱਥਾ ਟੇਕਣ ਲੱਗਿਆਂ ਗੁਰੂ ਨੂੰ ਸੰਗਤ 'ਚ ਬੈਠ ਕੇ ਗੁਰੂ ਨੂੰ ਮਿਲਣਾ, ਗੁਰੂ ਦੀ ਗੱਲ ਸੁਣਨੀ ਹੈ, ਗੁਰੂ ਦਾ ਦਰਸ਼ਨ ਕਰਨਾ। ਜਿਹਨੂੰ ਸਤਿਗੁਰੂ ਦਾ ਦਰਸ਼ਨ ਹੋ ਗਿਆ ਜਾਂ ਗੁਰੂ ਮਿਲ ਪਿਆ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਕਿ ਮੈਂ ਗੁਰੂ ਦਾ ਸਿੱਖ ਬਣ ਗਿਆ, ਕਿਉਂਕਿ ਗੁਰੂ ਨੇ ਤੇ ਸਿੱਖ ਦੇ ਬੰਧਨ ਕੱਟਣੇ ਆ, ਵੀ ਤੂੰ ਮੇਰਾ ਹੋ ਗਿਆ ਹੁਣ ਮੈਂ ਤੇਰਾ ਹੋ ਗਿਆ, ਮੈਂ ਤੇਰੇ ਸਾਰੇ ਬੰਧਨ ਕੱਟ ਦਿਆਂਗਾ। ਫਿਰ ਤੈਨੂੰ ਵਿਕਾਰਾਂ ਵਾਲੇ ਪਾਸੇ ਨਹੀਂ ਜਾਣ ਦਿਆਂਗਾ, ਜੇ ਤੂੰ ਮੇਰਾ ਸਿੱਖ ਬਣ ਕੇ ਚੱਲੇਗਾ ਫਿਰ ਮੈਂ ਤੈਨੂੰ ਵਿਕਾਰਾਂ ਵਾਲੇ ਪਾਸੇ ਨਹੀਂ। ਹਾਂ, ਜਿਹੜਾ ਗੁਰੂ ਦਾ ਸਿੱਖ ਅਖਾ ਕੇ ਫਿਰ ਵਿਕਾਰਾਂ ਵਾਲੇ ਪਾਸੇ ਜਾਂਦਾ ਉਹ ਸਿੱਖ ਬਣਿਆ ਨਹੀਂ ਹਜੇ, ਜੇ ਬਣਿਆ ਹੁੰਦਾ ਤੇ ਵਿਕਾਰਾਂ ਵਾਲੇ ਪਾਸੇ ਜਾ ਨਹੀਂ ਸੀ ਸਕਦਾ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ, ਉਹ ਵਿਕਾਰਾਂ ਵਾਲੇ ਪਾਸਿਓਂ ਹਟ ਜਾਂਦਾ, ਉਹਦਾ ਮੋੜਾ ਪੈ ਜਾਂਦਾ। ਇਸ ਲਈ ਮਹਾਰਾਜ ਕਹਿੰਦੇ ਨੇ ਬੰਧਨ ਤੋੜੈ, ਸਤਿਗੁਰੂ ਕੀ ਕਰਦੇ ਨੇ ਬੰਧਨ ਤੋੜ ਦਿੰਦੇ ਆ, ਸੱਚ ਵਸੈ ਉਹਦੇ ਅੰਦਰ, ਸੱਚ ਪਰਮੇਸ਼ਵਰ ਦਾ ਨਾਮ ਵਸ ਜਾਂਦਾ, ਅਗਿਆਨ ਅੰਧੇਰਾ ਜਾਏ, ਉਹਦੀ ਜ਼ਿੰਦਗੀ 'ਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ, ਫਿਰ ਉਹ ਅੰਧਾ ਨਹੀਂ ਹੁੰਦਾ, ਫਿਰ ਉਹ ਅੰਧ ਵਿਸ਼ਵਾਸੀ ਨਹੀਂ ਹੁੰਦਾ, ਫਿਰ ਉਹ ਅੰਧੇ ਕਰਮ ਨਹੀਂ ਕਰਦਾ। ਸਤਿਗੁਰੂ ਮਿਲ ਪਏ, ਸਤਿਗੁਰੂ ਨੇ ਮਿਲ ਕੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਅਗਿਆਨਤਾ ਦਾ ਹਨੇਰਾ ਵਿਨਾਸ਼ ਖਤਮ ਕਰ ਦਿੱਤਾ, ਉਹਦੇ ਬੰਧਨ ਤੋੜ ਕੇ ਉਹਦੇ ਅੰਦਰ ਸੱਚੇ ਨਾਮ

ਹੁਣ ਫਿਰ ਦੇਖੋ ਕਿੱਡੀ ਕਮਾਲ ਦੀ ਗੱਲ ਹੈ, ਜਦੋਂ ਸਤਿਗੁਰੂ ਮਿਲ ਪਏ, ਬੰਧਨ ਟੁੱਟ ਗਏ, ਸੱਚਾ ਨਾਮ ਵਸ ਗਿਆ, ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ, ਫਿਰ ਜਦੋਂ ਹਨੇਰਾ ਖਤਮ ਹੋਇਆ, ਗਿਆਨ ਖੰਡ ਮੈਂ ਗਿਆਨ ਪ੍ਰਚੰਡ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ, ਇੰਨਾ ਪ੍ਰਕਾਸ਼ ਹੋ ਗਿਆ ਕਿ ਸਭ ਕੁਛ ਦੇਖੈ ਤਿਸੇ ਕਾ ਜਿਨ ਕੀਆ ਤਨ ਸਾਜ, ਜਿਹਨੇ ਮੈਨੂੰ ਵੀ ਤੇ ਇਸ ਕੁਦਰਤ ਨੂੰ ਵੀ ਸਾਜਿਆ, ਹੁਣ ਉਹ ਦਿਸ ਪਿਆ। ਸੂਰਜ ਦੀ ਰੋਸ਼ਨੀ ਵਿੱਚ ਤਾਂ ਦਿਸਦਾ ਨਹੀਂ ਉਹ, ਹਜ਼ਾਰਾਂ ਲੱਖਾਂ ਦੀਵੇ ਕਰੋੜਾਂ ਦੀਵੇ ਵੀ ਬਾਲੋ ਤਾਂ ਵੀ ਨਹੀਂ ਉਹਨੇ ਦਿਸਣਾ। ਉਹਨੇ ਕਦੋਂ ਦਿਸਣਾ? ਜਦੋਂ ਅੰਦਰ ਗੁਰਬਾਣੀ ਦੀ ਰੋਸ਼ਨੀ ਪੈਣੀ ਹੈ। ਉਹ ਇੰਨਾ ਪ੍ਰਕਾਸ਼ ਹੈ ਗੁਰਬਾਣੀ ਵਿੱਚ, ਪ੍ਰਚੰਡ ਗਿਆਨ ਹੈ। ਕਹਿੰਦੇ ਉਹਦੇ ਵਿੱਚ ਕੀ ਹੋਇਆ, ਸਭ ਕੁਛ ਦੇਖਿਆ, ਉਹਨੂੰ ਸਾਰਾ ਕੁਛ ਦਿਸ ਪਿਆ ਕੁਦਰਤ ਵਿੱਚ, ਕਿ ਇਹ ਸਾਰਾ ਕੁਛ ਤਿਸੇ ਕਾ, ਇਹ ਮੈਂ ਤੇ ਹਨੇਰੇ 'ਚ ਅੰਧਾ ਹੋ ਕੇ ਕਹਿ ਰਿਹਾ ਸੀ ਮੈਂ ਮੇਰਾ ਮੇਰਾ ਮੇਰਾ ਮੇਰਾ, ਪਰ ਜਦੋਂ ਗੁਰੂ ਮਹਾਰਾਜ ਨੇ ਅਗਿਆਨ ਅੰਧੇਰਾ ਜਾਏ, ਅਗਿਆਨਤਾ ਦਾ ਹਨੇਰਾ ਕੱਟ ਖਤਮ ਕਰ ਦਿੱਤਾ, ਹੁਣ ਸਭ ਕੁਝ ਕੀ ਦਿਸਦਾ? ਉਹ ਪਰਮਾਤਮਾ ਦਾ ਹੀ ਹੈ, ਇਹ ਵੀ ਤੇਰਾ, ਆਹ ਵੀ ਤੇਰਾ, ਆਹ ਵੀ ਤੇਰਾ, ਆਹ ਵੀ ਤੇਰਾ। ਹੁਣ ਜਿੱਥੇ ਪ੍ਰਕਾਸ਼ ਹੋ ਗਿਆ ਉੱਥੇ ਕੀ ਆਏਗਾ? ਕਬੀਰ ਮੇਰਾ ਮੁਜਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਹ ਤਨ ਵੀ ਤੂੰ ਹੀ ਸਾਜ ਕੇ ਦਿੱਤਾ ਹੈ। ਮੈਂ ਕਹਿੰਦਾ ਅੱਖਾਂ ਮੇਰੀਆਂ, ਜ਼ੁਬਾਨ ਮੇਰੀ, ਹੱਥ ਮੇਰੇ, ਪੈਰ ਮੇਰੇ, ਪਰ ਨਹੀਂ, ਇਹ ਵੀ ਤੇਰਾ ਹੀ ਦਿੱਤਾ ਹੋਇਆ। ਇਹ ਤਨ ਧਨ ਸਭ ਕੁਝ ਤੇਰਾ ਹੀ ਦਿੱਤਾ ਹੋਇਆ, ਜਿਹਦੇ ਅੰਦਰੋਂ ਸਤਿਗੁਰੂ ਨੇ ਬੰਧਨ ਤੋੜ ਕੇ ਗਿਆਨ ਦਾ ਪ੍ਰਕਾਸ਼ ਕੀਤਾ, ਉਹਨੂੰ ਇਹ ਗੱਲ

ਮਨ ਵਿੱਚ ਆਇਆਂ ਦੀ ਉਹ ਲਾਜ ਰੱਖਦਾ ਹੈ, ਪਰ ਕੀ ਮੈਂ ਉਹਦੇ ਕਾਬਿਲ ਹੋ ਗਿਆ? ਇਹ ਵੀ ਤਾਂ ਦੇਖਣਾ ਪੈਣਾ ਨਾ। ਅਸੀਂ ਕਹਿੰਦੇ ਵਾਹਿਗੁਰੂ ਜੀ ਸਾਡੀ ਲਾਜ ਨਹੀਂ ਰੱਖਦੇ, ਨਾ ਸਾਡੇ ਪੜਦੇ ਨਹੀਂ ਕੱਜਦੇ, ਪਰ ਮੈਂ ਉਸ ਕਾਬਿਲ ਹੋ ਗਿਆ ਕਿ ਉਹ ਮੇਰੇ ਪੜਦੇ ਕੱਜੇ, ਮੇਰੀ ਲਾਜ ਰੱਖੇ। ਜਿਹਨੇ ਅਗਿਆਨਤਾ ਦਾ ਹਨੇਰਾ ਖਤਮ ਕਰਕੇ ਸਤਿਗੁਰੂ ਦੇ ਰਾਹੀਂ ਇਹ ਗੱਲ ਸਮਝ ਲਈ ਹੈ ਕਿ ਇਹ ਸਭ ਕੁਝ ਉਹਦਾ ਸਾਜਿਆ ਹੈ, ਫਿਰ ਉਹ ਜਦੋਂ ਕਰਤਾਰ, ਉਹ ਫਿਰ ਮੜੀਆਂ 'ਚ ਜਾ ਸਕਦਾ, ਉਹ ਕਦੇ ਮਸਾਣਾ 'ਚ ਜਾ ਸਕਦਾ, ਕਦੇ ਬਾਹਰ ਦੇ ਦਰਿਆਵਾਂ 'ਤੇ ਜਾਏਗਾ? ਨਹੀਂ, ਉਹ ਕਰਤਾਰ ਦੀ ਸ਼ਰਨ ਵਿੱਚ ਰਹੇਗਾ, ਪਰਮੇਸ਼ਵਰ ਦੀ। ਜਦੋਂ ਉਹਦੀ ਸ਼ਰਨ ਵਿੱਚ ਆ ਕੇ ਕਹੇਗਾ ਕਿ ਵਾਹਿਗੁਰੂ ਜੀ ਮੈਂ ਸਭ ਕੁਝ ਛੱਡ ਕੇ ਤੇਰੀ ਸ਼ਰਨ ਵਿੱਚ ਆਇਆ, ਫਿਰ ਕਰਤਾ ਰੱਖੇ ਲਾਜ, ਫਿਰ ਉਹ ਕਿਉਂ ਨਹੀਂ ਲਾਜ ਰੱਖੇਗਾ? ਉਹ ਭਗਤਾਂ ਦੀ ਲਾਜ ਧੁਰ ਤੋਂ ਰੱਖਦਾ ਆਇਆ। ਪ੍ਰਹਿਲਾਦ ਨੇ ਆਖਿਆ ਮੈਨੂੰ ਤੇ ਸਿਰਫ ਇੱਕ ਕਰਤਾਰ ਦਾ ਭਰੋਸਾ ਹੈ, ਮੈਨੂੰ ਤੇ ਉਹੀ ਹਰ ਪਾਸੇ ਦਿਸਦਾ ਹੈ, ਤੇ ਉਹਨੇ ਲਾਜ ਰੱਖੀ ਕਿ ਨਹੀਂ? ਕਬੀਰ ਸਾਹਿਬ ਜੀ, ਨਾਮਦੇਵ ਜੀ ਨੂੰ ਪੁੱਛੋ, ਉਹ ਤੇ ਲਾਜ ਰੱਖਦਾ, ਪਰ ਮੈਂ ਪੂਰਨ ਤੌਰ 'ਤੇ, ਚਲੋ ਇਹ ਵੀ ਸਮਝ ਲੈਣਾ, ਪੂਰਨ ਤੌਰ 'ਤੇ, ਇਹ ਨਹੀਂ ਵੀ ਸਰੀਰ ਗੁਰਦੁਆਰੇ ਆਇਆ ਹੋਇਆ ਅਤੇ ਮਨ ਕਿਤੇ ਹੋਰ ਤੁਰਿਆ ਫਿਰਦਾ, ਅੱਧਾ ਮੈਂ ਆਇਆ, ਅੱਧਾ ਤਾਂ ਆਇਆ ਹੀ ਨਹੀਂ, ਅਤੇ ਉਹ ਮੇਰੀ ਲਾਜ ਕਿੱਦਾਂ ਰੱਖੇਗਾ? ਬਾਹਰੋਂ ਮੈਂ ਗੁਰਦੁਆਰੇ ਤੁਰਿਆ ਫਿਰਦਾ ਅਤੇ ਮਨ ਕਰਕੇ ਮੈਂ ਕਿਤੇ ਹੋਰ ਤੁਰਿਆ ਫਿਰਦਾ, ਸੁਰਤ ਮੇਰੀ ਕਿਤੇ ਹੋਰ, ਅਰਦਾਸ ਵਿੱਚ ਹੱਥ ਜੁੜੇ ਹੋਏ ਆ ਵਾਹਿਗੁਰੂ ਜੀ ਅੱਗੇ, ਪਰ ਧਿਆਨ ਮੇਰਾ ਕਿਤੇ ਹੋਰ ਤੁਰਿਆ ਫਿਰਦਾ, ਕਿਸੇ ਹੋਰ ਅੱਗੇ ਫਰਿਆਦ ਕਰਦਾ ਪਿਆ ਮਨ, ਮੈਂ ਤੇ ਅੱਧਾ ਆਇਆ, ਪੂਰਾ ਤੇ ਆਇਆ ਹੀ ਨਹੀਂ, ਤੇ ਉਹ ਮੇਰੀ ਲਾਜ ਕਿੱਦਾਂ ਰੱਖੇਗਾ? ਪੜ੍ਹਨਾ ਬੜਾ ਸੌਖਾ ਹੈ, ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਦੁਆਰ, ਕੀ ਮੈਂ ਸਾਰੇ ਦਰ ਛੱਡ ਕੇ ਆ ਗਿਆ, ਮੇਰਾ ਧਿਆਨ ਹੋਰ ਪਾਸੇ ਤਾਂ ਨਹੀਂ ਜਾਂਦਾ, ਕਿ ਫਲਾਣਾ ਸਿਆਣਾ ਬੈਠਾ ਉਹਦੇ ਕੋਲ ਵੀ ਜਾ ਵਾਂ, ਫਲਾਣਾ ਬੈਠਾ ਉਹਦੇ ਕੋਲ ਉਹ ਧਾਗਾ ਦਿੰਦਾ, ਉਹ ਫਲ ਦਿੰਦਾ, ਉਹ ਲਾਚੀ ਦਿੰਦਾ, ਅਤੇ ਫਿਰ ਇਹਦਾ ਮਤਲਬ ਮੈਂ ਅਜੇ ਪੂਰਾ ਤਾਂ ਆਇਆ ਹੀ ਨਹੀਂ, ਉਹ ਮੇਰੇ ਪੜਦੇ ਕਿੱਦਾਂ ਕਰਜੇਗਾ? ਸਤਿਗੁਰੂ ਮਹਾਰਾਜ ਜੀ ਫਿਰ ਸਮਝਾਉਂਦੇ ਆ, ਗੁਰੂ ਰਾਮਦਾਸ ਮਹਾਰਾਜ ਜੀ ਸਾਹਿਬ ਜੀ ਕਹਿੰਦੇ ਜਿਹਨੂੰ ਸਮਝ ਆ ਗਈ ਉਹ ਫਿਰ ਵਾਹਿਗੁਰੂ ਦੇ ਦਰ 'ਤੇ ਆ ਕੇ ਸਮਰਪਿਤ ਹੋ ਜਾਂਦਾ, ਜਿਹੜਾ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਫਿਰ ਕਰਤਾ ਉਹਨਾਂ ਦੀ ਲਾਜ ਹਰ ਪਾਸੇ ਉਹਨਾਂ ਦੀ ਲਾਜ ਰੱਖਦਾ ਹੈ। ਨਾਨਕ, ਗੁਰੂ ਰਾਮਦਾਸ ਮਹਾਰਾਜ, ਸ਼ਰਨ ਸ਼ਰਨ ਦੇ ਵਿੱਚ, ਨਾਨਕ ਕਰਤਾਰ ਕਰ ਕੀ ਕਰਤਾ ਰੱਖੈ ਲਾਜ, ਨਾਨਕ ਸ਼ਰਨ ਕਰਤਾਰ ਕੀ ਕਰਤਾ ਰੱਖੈ ਲਾਜ, ਜਿਹੜਾ ਕਰਤਾਰ ਪਰਮੇਸ਼ਵਰ ਦੀ ਸ਼ਰਨ 'ਚ

ਜਦੋਂ ਪਰਮੇਸ਼ਵਰ ਨੇ ਇਹ ਵਾਰ ਰੂਪ ਵਿੱਚ ਪੌੜੀ ਦੇ ਰੂਪ ਵਿੱਚ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ, ਜਦੋਂ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਜਦੋਂ ਕੁਦਰਤ ਨੂੰ ਕਾਦਰ ਨੇ ਸਾਜਿਆ ਹੈ ਅਤੇ ਸਾਜਣ ਲੱਗਿਆਂ ਉਹਨੇ ਕਿਸੇ ਦੀ ਸਲਾਹ ਲਈ, ਕਿਸੇ ਦਾ ਮਸ਼ਵਰਾ ਲਿਆ ਵੀ ਮੈਂ ਸੂਰਜ ਕਿੱਦਾਂ ਬਣਾਉਣਾ ਅਤੇ ਤਾਰੇ ਕਿੱਦਾਂ, ਗ੍ਰਹਿ ਕਿਸ ਤਰ੍ਹਾਂ ਬਣਾਉਣੇ ਆ, ਔਰ ਆਸਮਾਨ ਕਿੱਦਾਂ ਦਾ ਹੋਵੇ, ਧਰਤੀ ਕਿੱਦਾਂ ਦੀ ਹੋਵੇ, ਸਮੁੰਦਰ ਕਿੱਦਾਂ ਹੋਵੇ, ਪਹਾੜ ਦਾ ਆਕਾਰ ਕਿੱਦਾਂ ਹੋਵੇ, ਪਸ਼ੂ ਪੰਛੀ ਮਨੁੱਖ ਇਨਸਾਨ ਇਹਨਾਂ ਦੀਆਂ ਸ਼ਕਲਾਂ ਕਿੱਦਾਂ ਦੀਆਂ ਹੋਣ, ਇਹ ਬਨਸਪਤੀ ਕਿੱਦਾਂ ਦੀ ਹੋਵੇ, ਉਹਨੇ ਕਿਸੇ ਤੋਂ ਪੁੱਛਿਆ, ਕਿਸੇ ਤੋਂ ਸਲਾਹ ਮਸ਼ਵਰਾ ਲਿਆ? ਨਹੀਂ, ਅਸੀਂ ਉਹਦੀ ਸ਼ਰਨ ਵਿੱਚ ਆਉਣਾ ਅਤੇ ਜਦੋਂ ਉਹਦਾ ਨਾਮ ਜਪਣਾ ਹੋਵੇ ਫਿਰ ਅਸੀਂ ਵੀਹਾਂ ਤੋਂ ਸਲਾਹਾਂ ਲੈਂਦੇ ਹਾਂ, ਪੁੱਛਦੇ ਹਾਂ। ਜਦੋਂ ਉਹਦੀ ਬੰਦਗੀ ਕਰਨੀ ਹੋਵੇ ਫਿਰ ਅਸੀਂ ਵੀਹਾਂ ਤੋਂ ਪੁੱਛਦੇ ਹਾਂ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਜਦੋਂ ਆਪੇ ਥਾਟ ਕੀਆ, ਥਾਟ ਮਤਲਬ ਬਨਾਵਟ, ਆ ਕੁਦਰਤ ਦੀ ਬਨਾਵਟ, ਬਹਿ ਕਰਤੇ, ਕਰਤੇ ਨੇ ਬੈਠ ਕੇ, ਤਦੋਂ ਉਦੋਂ ਪੁੱਛ ਨਾ ਸੇਵਕ ਵੀ ਆ, ਉਹਨੇ ਕਿਸੇ ਆਪਣੇ ਸੇਵਕ ਨੂੰ ਪੁੱਛਿਆ, ਉਦੋਂ ਤੇ ਹੈ ਹੀ ਕੁਛ ਨਹੀਂ ਸੀ, ਅਰਬਦ ਨਰਬਦ ਧੁੰਦੂ ਘਰ ਆ, ਉਦੋਂ ਤੇ ਹੈ ਹੀ ਕੋਈ ਨਹੀਂ ਸੀ। ਉਦੋਂ ਇੱਕ ਉਹ ਜਿਹੜਾ ਆਪ ਗੁਪਤ ਰੂਪ ਵਿੱਚ ਸੀ, ਨਿਰਗੁਣ ਰੂਪ ਵਿੱਚ ਸੀ, ਉਹਨੇ ਸਰਗੁਣ ਰੂਪ ਵਿੱਚ ਕੁਦਰਤ ਨੂੰ ਸਾਜਿਆ, ਪ੍ਰਗਟ ਰੂਪ ਵਿੱਚ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਏ ਕੁਦਰਤ ਸਾਜੀ ਹੈ। ਸਹਿ ਭੰਗ ਅਸੀਂ ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ ਦੀ ਆਰੰਭਤਾ 'ਚ, ਸਹਿ ਭੰਗ। ਇਹਦੇ ਦੋ ਅਰਥ ਵਿਦਵਾਨਾਂ ਨੇ ਕੀਤੇ ਨੇ, ਇੱਕ ਤਾਂ ਚਾਰੇ ਪਾਸੇ ਉਹ ਸਵਯੰ ਆਪ ਵਰਤ ਰਿਹਾ, ਕੁਦਰਤ ਵੀ ਉਹਨੇ ਆਪ ਸਾਜੀ ਹੈ, ਅਤੇ ਸਹਿ ਭੰਗ, ਭੰਗ ਦਾ ਅਰਥ ਹੁੰਦਾ ਸਵਯੰ, ਆਪਣੇ ਆਪ ਨੂੰ ਉਹਨੇ ਜਦੋਂ ਦੋ ਹਿੱਸਿਆਂ 'ਚ ਕਰ ਦਿੱਤਾ, ਸਰਗੁਣ ਅਤੇ ਨਿਰਗੁਣ ਰੂਪ ਵਿੱਚ, ਨਿਰਗੁਣ ਵਿੱਚ ਉਹ ਜਿੱਥੇ ਦਿਸਦਾ ਨਹੀਂ ਸਰਗੁਣ ਵਿੱਚ ਦਿਸਦਾ ਹੈ, ਔਰ ਸਰਗੁਣ ਵੀ ਹੈ ਨਿਰਗੁਣ ਵੀ ਹੈ। ਸਹਿ ਭੰਗ ਜਦੋਂ ਆਪਣੇ ਆਪ ਨੂੰ ਉਹਨੇ ਕਾਦਰ ਨੇ ਕੁਦਰਤ ਵਿੱਚ ਵੰਡ ਦਿੱਤਾ, ਕੁਦਰਤ ਸਾਜ, ਕੁਦਰਤ ਕਿੱਥੋਂ ਨਿਕਲੀ ਹੈ, ਕਾਦਰ ਵਿੱਚੋਂ ਹੀ ਨਿਕਲੀ ਹੈ। ਇਹ ਸੰਸਾਰ ਕਿੱਥੋਂ ਨਿਕਲਿਆ, ਨਿਰੰਕਾਰ ਵਿੱਚੋਂ ਹੀ ਨਿਕਲਿਆ। ਇਹ ਆਕਾਰ ਕਿੱਥੋਂ ਬਣਿਆ, ਜਿਹਦਾ ਨਿਰੰਕਾਰ ਆਕਾਰ ਤੋਂ ਰਹਿਤ ਹੈ, ਸਹਿ ਭੰਗ। ਤੋ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਜਦੋਂ ਇਹ ਥਾਟ ਬਣਾਇਆ ਬਨਾਵਟ ਕੁਦਰਤ ਦੀ, ਉਦੋਂ ਕਿਸੇ ਨੂੰ ਉਹਨੇ ਨਹੀਂ ਪੁੱਛਿਆ, ਕਿਉਂਕਿ ਇਹ ਸਾਰੀ ਬਨਾਵਟ ਕੁਦਰਤ ਦੀ

ਕੋਈ ਦੂਜਾ ਹੈ ਹੀ ਨਹੀਂ ਸੀ। ਬੜੀ ਵਾਰ ਆਪ ਜੀ ਬੜੇ ਵਿਦਵਾਨਾਂ ਤੋਂ ਸੁਣ ਚੁੱਕੇ ਹੋ, ਗਿਣਤੀ ਹਮੇਸ਼ਾ ਇੱਕ ਤੋਂ ਸ਼ੁਰੂ ਹੁੰਦੀ ਹੈ, ਸਿਫਰ ਤੋਂ ਨਹੀਂ। ਜਦੋਂ ਵੀ ਆਪਾਂ ਗਿਣਤੀ ਲਿਖਾਂਗੇ ਪਹਿਲਾਂ ਜ਼ੀਰੋ ਲਿਖਾਂਗੇ ਕਿ ਪਹਿਲਾਂ ਇੱਕ ਲਿਖਾਂਗੇ? ਜ਼ੀਰੋ ਤੋਂ ਤਾਂ ਗਿਣਤੀ ਸ਼ੁਰੂ ਨਹੀਂ ਹੋਣੀ। ਅਤੇ ਜੇ ਤੁਸੀਂ ਇੱਕ ਲਿਖਦੇ ਹੋ ਫਿਰ ਦੋ ਤਿੰਨ ਚਾਰ ਗਿਣਤੀ ਅੱਗੇ ਸ਼ੁਰੂ ਹੋਣੀ ਹੈ। ਇਹ ਸਾਰੀ ਕੁਦਰਤ ਇੱਕ ਤੋਂ ਹੈ, ਇੱਕ ਓਅੰਕਾਰ, ਇੱਕ ਓਅੰਕਾਰ, ਬਸ ਇੱਕ ਨੂੰ ਸਮਝਣਾ। ਉਸ ਤੋਂ ਪਹਿਲਾਂ ਤਾਂ ਜ਼ੀਰੋ ਹੀ ਹੈ, ਉਸ ਤੋਂ ਪਹਿਲਾਂ ਤਾਂ ਹੈ ਹੀ ਕੁਛ ਨਹੀਂ। ਜੇ ਤੁਸੀਂ ਜ਼ੀਰੋ ਪਹਿਲਾਂ ਲਿਖ ਕੇ ਇੱਕ ਲਿਖੋ, ਜ਼ੀਰੋ ਨੇ ਤਾਂ ਜ਼ੀਰੋ ਹੀ ਰਹਿਣਾ ਨਾ। ਜਾਂ ਇੱਕ ਲਿਖ ਕੇ ਫਿਰ ਜ਼ੀਰੋ ਲਿਖੋ, ਫਿਰ ਦਸ ਗੁਣਾ, ਸੌ ਗੁਣਾ, ਹਜ਼ਾਰ ਗੁਣਾ, ਲੱਖ ਗੁਣਾ, ਕਰੋੜ ਗੁਣਾ, ਅਰਬਾਂ ਖਰਬਾਂ, ਜਿਵੇਂ ਜਿਵੇਂ ਅੱਗੇ ਜ਼ੀਰੋ ਵੱਧਦੀ ਜਾਏਗੀ। ਪਰ ਸ਼ੁਰੂਆਤ ਇੱਕ ਤੋਂ ਕਰਨੀ ਪੈਣੀ ਹੈ, ਇੱਕ ਤੋਂ ਪਹਿਲਾਂ ਤਾਂ ਕੁਛ ਵੀ ਨਹੀਂ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤਦੋਂ, ਜਦੋਂ ਉਹਨੇ ਸ੍ਰਿਸ਼ਟੀ ਸਾਜੀ, ਤਦੋਂ ਉਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ। ਅੱਜ ਅਸੀਂ ਹਉਮੈ 'ਚ ਭਰੇ ਹੋਏ ਹਾਂ, ਅੱਜ ਲੈਣ ਦੇਣ ਵਿੱਚ ਹੰਕਾਰ, ਝਗੜੇ, ਕਲਾ ਕਲੇਸ਼ ਹੈ, ਉਦੋਂ ਕੌਣ ਕੀ ਲੈ ਰਿਹਾ ਕੀ ਦੇ ਰਿਹਾ? ਜਾਂ ਅਵਰ ਨਾ ਦੂਜਾ ਕੀ ਆ, ਕੋਈ ਦੂਜਾ ਹੈ ਹੀ ਕੋਈ ਨਹੀਂ ਸੀ ਉਦੋਂ। ਇਸ ਲਈ ਅਸੀਂ ਇਹ ਜਿਹੜਾ ਮੇਰ ਤੇਰ ਵਿੱਚ ਫਸੇ ਹੋਏ ਹਾਂ ਨਾ, ਮੇਰ ਤੇਰ ਵਿੱਚ, ਇਹਨੂੰ ਛੱਡ ਕੇ ਅਸੀਂ ਇਹ ਕਹੀਏ ਵਾਹਿਗੁਰੂ ਸਭ ਕੁਝ ਤੇਰਾ ਹੀ ਤੇਰਾ ਹੈ, ਮੈਂ ਤਾਂ ਹੈ ਹੀ ਨਹੀਂ ਸੀ ਉਦੋਂ ਜਦੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਫਿਰ ਮੈਂ ਦਾਵਾ ਕਿਉਂ ਕਰਾਂ, ਫਿਰ ਮੈਂ ਹਉਮੈ ਹੰਕਾਰ ਵਿੱਚ ਕਿਉਂ? ਗੁਰੂ ਰਾਮਦਾਸ ਮਹਾਰਾਜ ਸਮਝਾਉਂਦੇ

0: ਥਾਟ ਬਣਾਇਆ, ਕਿਸੇ ਨੂੰ ਪੁੱਛਿਆ ਨਹੀਂ, ਅਤੇ ਜਦੋਂ ਉਹਨੇ ਥਾਟ ਬਣਾਇਆ, ਇਹ ਸਾਰੀ ਸ੍ਰਿਸ਼ਟੀ ਰਚੀ, ਉਦੋਂ ਉਸ ਤੋਂ ਪਹਿਲਾਂ ਕੌਣ ਲੈਣ ਦੇਣ ਸੀ, ਮੇਰ ਤੇਰ ਕਿੱਥੇ ਸੀ, ਨਹੀਂ ਸੀ। ਫਿਰ ਆਪੇ ਜਗ 'ਤੇ ਉਹ ਪਾਇਆ, ਇੱਕ ਨੇ ਇਹ ਸਾਰਾ ਜਗਤ ਆਪਣੀ ਮੌਜ ਵਿੱਚ ਹੀ ਉਹਨੇ ਪੈਦਾ ਕੀਤਾ ਹੈ, ਔਰ ਉਸ ਕਰਤੇ ਨੇ ਇਹ ਸਾਰੀਆਂ ਬਖਸ਼ਿਸ਼ਾਂ ਵੀ ਆਪ ਹੀ ਦਿੱਤੀਆਂ ਨੇ। ਸੂਰਜ ਨੂੰ ਰੋਸ਼ਨੀ ਵੀ ਉਹਨੇ ਦਿੱਤੀ ਹੈ, ਸਾਨੂੰ ਇਹ ਰਿਜ਼ਕ ਵੀ ਉਹੀ ਦੇ ਰਿਹਾ, ਸਾਡੀ ਪਾਲਣਾ ਵੀ ਉਹੀ ਕਰ ਰਿਹਾ, ਸਾਡੀ ਸੰਭਾਲ ਵੀ ਉਹੀ ਆਪ ਹੀ ਕਰ ਰਿਹਾ ਹੈ। ਫਿਰ ਆਪੇ ਜਗ 'ਤੇ ਉਪਾਇਆ ਕਰਤਾ ਦਾਨ ਸਭਨਾ ਕੋ ਦੀਆ, ਇਹ ਸਾਰੀਆਂ ਬਖਸ਼ਿਸ਼ਾਂ ਉਹਨੇ ਫਿਰ ਸਾਰਿਆਂ ਨੂੰ ਆਪ ਹੀ ਦਿੱਤੀਆਂ ਹਨ।
1: ਆਪੇ ਸੇਵ ਬਣਾਇਆ ਨਾ ਗੁਰਮੁਖ ਆਪੇ ਅੰਮ੍ਰਿਤ ਪੀਆ।
0: ਹੁਣ ਕਈ ਉਹਦੇ ਨਾਲੋਂ ਸਾਂਝ ਤੋੜ ਬੈਠੇ, ਭੁੱਲ ਗਏ, ਭੁਲਾ ਦਿੱਤਾ, ਵਿਸਾਰ ਦਿੱਤਾ, ਪਰ ਕਈ ਉਹਦੇ ਨਾਲ ਜਿਹੜੇ ਸੀ ਉਹ ਜੁੜ ਗਏ। ਫਿਰ ਉਸ ਮਾਲਕ ਨੇ ਕੀ ਕੀਤਾ, ਗੁਰਮੁਖ ਖੱਖੇ ਨੂੰ ਸਿਹਾਰੀ, ਗੁਰੂ ਦੇ ਰਾਹੀਂ ਗੁਰੂ ਦੇ ਦੁਆਰਾ ਆਪ ਹੀ ਉਹਦੇ ਜੀਵਨ ਵਿੱਚ ਬਿੱਧ ਬਣਾ ਦਿੱਤੀ ਸੇਵਾ ਦੀ, ਸਿਮਰਨ ਦੀ, ਅਤੇ ਸੇਵਾ ਸਿਮਰਨ ਦੀ ਬਿੱਧ ਬਣਾ ਕੇ ਆਪੇ ਅੰਮ੍ਰਿਤ ਪੀਆ, ਅੰਦਰ ਬੈਠ ਕੇ ਆਪ ਹੀ ਉਹਦੇ ਕੋਲੋਂ ਅੰਮ੍ਰਿਤ ਪੀ ਲਿਆ। ਇਹ ਸਮਝ ਲਿਓ, ਥੋੜ੍ਹਾ ਜਿਹਾ ਸਮਾਂ ਸਮਾਪਤ ਹੈ। ਹੁਣ ਜਦੋਂ ਪਰਮੇਸ਼ ਗਿਆਨ ਅੰਜਨ ਗੁਰ ਦੀਆ, ਇਹ ਉਸ ਤੋਂ ਬਾਅਦ ਦੀ ਗੱਲ ਹੈ, ਜਦੋਂ ਅਗਿਆਨਤਾ ਦਾ ਹਨੇਰਾ ਨਿਕਲ ਗਿਆ ਨਾ, ਫਿਰ ਤੇ ਤੂੰ ਹੀ ਤੂੰ ਹੈ, ਫਿਰ ਆਪੇ ਕੰਡਾ ਆਪ ਤਰਾਜ਼ੀ ਪ੍ਰਭ ਆਪੇ ਤੋਲ ਤੁਲਾ, ਕੰਡਾ ਵੀ ਤੂੰ ਹੀ ਹੈ, ਤੋਲਣ ਵਾਲਾ ਵੀ ਤੂੰ ਹੀ ਹੈ, ਲੈਣ ਵਾਲਾ ਵੀ ਤੂੰ ਹੀ ਹੈ, ਹੁਣ ਤੂੰ ਹੀ ਤੂੰ ਹੈ। ਇਹਦਾ ਮਤਲਬ ਜੇ ਮੈਂ ਅੰਮ੍ਰਿਤ ਪੀਤਾ, ਮੈਂ ਨਹੀਂ, ਅੰਦਰ ਬੈਠ ਕੇ ਤੂੰ ਹੀ ਅੰਮ੍ਰਿਤ ਪਿਆਇਆ, ਸਿਮਰਨ ਵੀ ਤੂੰ ਹੀ ਕਰਾਇਆ, ਅੰਮ੍ਰਿਤ ਵੇਲੇ ਵੀ ਤੂੰ ਹੀ ਜਗਾਇਆ, ਹੁਣ ਮੈਂ ਤੇ ਖਤਮ ਹੀ ਹੋ ਗਈ ਇੱਥੇ। ਇਸ ਵਾਸਤੇ ਹੇ ਵਾਹਿਗੁਰੂ ਜੀ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹ ਆਪ ਹੀ ਗੁਰੂ ਦੇ ਲੜ ਲਾ ਕੇ ਫਿਰ ਉਹ ਆਪ ਹੀ ਬਿੱਧ ਬਣਾਉਂਦਾ ਸੇਵਾ ਸਿਮਰਨ ਦੀ,

ਇਹ ਗੁਰਮੁਖ ਦੀ ਅਵਸਥਾ ਬਿਆਨ ਕਰ ਰਹੇ ਨੇ, ਜੁੜੇ ਹੋਏ ਦੀ, ਜਿਹਨੂੰ ਸਮਝ ਆ ਗਈ ਕਿ ਨਿਰੰਕਾਰ ਵੀ ਤੂੰ ਹੈ ਤੇ ਆਕਾਰ ਵੀ ਤੂੰ ਹੀ ਹੈ। ਨਿਰ ਪਲੱਸ ਆਕਾਰ, ਆਕਾਰ ਤੋਂ ਰਹਿਤ, ਜਿੱਥੇ ਰੂਪ ਨ ਰੇਖ ਨ ਰੰਗ ਕਿਛ, ਜਿੱਥੇ ਕੋਈ ਚੱਕਰ ਚੇਨ ਹੀ ਨਹੀਂ ਹੈ, ਉਹ ਵੀ ਤੂੰ।

ਵੀ ਤੂੰ ਹੈ, ਆਪ ਹੀ ਸਾਰੀ ਸ੍ਰਿਸ਼ਟੀ ਨੂੰ ਰਚ ਕੇ ਹਰ ਪਾਸੇ ਤੂੰ ਆਪ ਹੀ ਵਰਤ ਰਿਹਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਰਤਾ ਪੁਰਖ। ਪਰ ਇਹ ਸਮਝ ਕਿੱਦਾਂ ਆਈ? ਜਦੋਂ ਗੁਰੂ ਮਹਾਰਾਜ ਦੇ ਚਰਨੀ ਲੱਗ ਗਏ, ਗੁਰੂ ਮਹਾਰਾਜ ਕੋਲੋਂ ਗਿਆਨ ਲੈ ਲਿਆ, ਤੇ ਜਦੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ ਤੇ ਪ੍ਰਚੰਡ ਗਿਆਨ ਦਾ ਪ੍ਰਕਾਸ਼ ਜਦੋਂ ਅੰਦਰ ਹੋ ਗਿਆ, ਫਿਰ ਇਹ ਗੱਲ ਸਮਝ ਆਈ। ਉੱਥੇ ਫਿਰ ਮੈਂ ਮੇਰੀ ਨਹੀਂ ਨਿਕਲਦੀ, ਉੱਥੇ ਫਿਰ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਹੈ। ਉੱਥੇ ਫਿਰ ਰਸ ਹੈ, ਸੁੱਖ ਹੈ, ਆਨੰਦ ਹੈ, ਖੁਸ਼ੀ ਹੈ, ਖੇੜਾ ਹੈ, ਇਹ ਸਾਰੀ ਬਖਸ਼ਿਸ਼ਾਂ ਉੱਥੇ ਮਿਲਦੀਆਂ। ਅਸੀਂ ਵੀ ਗੁਰੂ ਮਹਾਰਾਜ ਅੱਗੇ ਬੇਨਤੀ ਕਰੀਏ, ਪਾਤਸ਼ਾਹ ਜੀ ਸਾਡੇ 'ਤੇ ਤਰਸ ਕਰ ਦਿਓ, ਅਸੀਂ ਤੁਹਾਡੀ ਸ਼ਰਨ 'ਚ ਆਏ ਹਾਂ। ਆਏ ਤਾਂ ਉਹਦੇ ਹੁਕਮ 'ਚ ਹੀ ਆ ਨਾ, ਪਰ ਤਰਸ ਤੁਹਾਡਾ ਚਾਹੀਦਾ, ਸਾਨੂੰ ਉਹ ਜਾਗ ਲਾ ਦਿਓ ਅੰਦਰ, ਜਿਹਦੇ ਨਾਲ ਅਸੀਂ ਵੀ ਆ ਪਰਮੇਸ਼ਵਰ ਦੇ ਬਾਰੇ ਕੁਦਰਤ ਵਿੱਚ ਰਹਿ ਕੇ ਕਾਦਰ ਨੂੰ ਸਮਝ ਕੇ ਸਦਾ ਲਈ ਉਹਦੇ ਵਿੱਚ ਲੀਨ ਹੋ ਜਾਈਏ, ਸਦਾ ਲਈ ਉਹਦੇ ਵਿੱਚ ਸਮਾ ਜਾਈਏ, ਜਿਹਦੇ ਨਾਲ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਵਾਲੀ ਅਵਸਥਾ ਬਣ ਜਾਏ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਜਿੰਨੀ ਕੁ ਮਤ ਸਮਤ ਗੁਰੂ ਪਾਤਸ਼ਾਹ ਨੇ ਦਿੱਤੀ, ਉਹਦੇ ਨਾਲ ਯਤਨ ਕੀਤਾ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ, ਸਾਡੇ ਮਨਾਂ ਹਿਰਦਿਆਂ ਵਿੱਚ ਇਹ ਬਚਨ ਇਹ ਵਿਚਾਰ ਵਸ ਜਾਏ, ਜਿਹਦੇ ਨਾਲ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਹੋ ਸਕੇ। ਸਤਿਗੁਰੂ ਮਹਾਰਾਜ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਸਭਨਾਂ ਦਾ ਆਉਣਾ ਸਫਲ ਹੋ ਜਾਏ, ਬਾਣੀ ਅਤੇ ਬਾਣੀ ਦੇ ਰੰਗ ਵਿੱਚ ਰੰਗੇ ਜਾਣ ਜੀ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮਤ ਦੇਣ। ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ।

ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਨਿਸ਼ਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨੋ ਨਿਦਾ ਵਿਤਾਏ ਸਭ ਥਾਈ ਹੋਏ।

ਪੰਜਾ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ।

ਤੇਗ ਤੇਗ ਫਤਿਹ। ਬਿਰਧ ਕੀ ਪੈਜ ਬੰਦ ਕੀਏ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵੇਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਆਸਾ ਦੀ

Bless.

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਬਾਦਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਕੀ ਸਹਾਇ। ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨੋ ਨਿਧਾ ਬਿਤਾਏ। ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ। ਅਤੇ ਨਾਮ ਪਿਆਰੀਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਅਤੇ ਚੜੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਨਾਲ ਨਿਭਾਹੀ ਅਤੇ ਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਸਿਆ ਰਿਆਇਤ ਦੇਖ ਦੇਖ ਫਤਿਹ। ਮਿਰਦ ਕੀ ਪੈਜ ਪੰਥ

ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਨਿਆਂ ਦੇ ਮਾਨ, ਨਿਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀ ਆ, ਯਾਤਰਾਵਾਂ ਸਫਲ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ, ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ

ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਚੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ

ਤੱਤਵ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੁਸੀ ਪੀ ਸੱਚ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ।

ਦਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹੇ

ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ।

ਸਭ ਦੁੱਖ ਵਿਸਾਰ ਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਪੇਖਾਰੀ ਜੀ,

ਸੀ ਸੇ ਮੁਕਤ ਪਏ ਜੈਨੋ ਹਰ ਧਿਆਇਆ ਜੀ ਤਿੰਨ ਤੂਟੀ ਜਮਕੀ ਫਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਆਓ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸ ਨਾਉ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ

ਤੇਰਾ ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ।

ਤਾ ਤੁਮੇ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਉਂ ਸੁਗਮ ਤੇ ਪਾਉਂ ਸੇਵਕ ਸਿੱਖਾਂ ਮਾਰ ਤਾਰੀਏ ਚੁਨ ਚੁਨ ਸ਼ਤਰ ਹਮਾਰੇ ਮਾਰੀਏ ਆਵਹਾਦ ਮੁਜੈ ਉਬਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰੀ ਹੋ ਰੱਛਾ ਰਾਖ ਲਿਓ ਮਹਿ ਰੱਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਥਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਵਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਚਮਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਮਣ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜੱਛਣ ਉਪਜਾਇਓ ਆਦਿ ਅੰਤ ਇੱਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸ਼ਤਰਣ ਕੋ ਪਲਮ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਛਾਣਦ ਚਿੰਟੀ ਦੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਬਛਾਨੇ ਘੜ ਘੜ ਕੇ ਬੜ ਬੜ ਕੀ ਜਾਨੇ ਜਾਵ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਾਵ ਆਕਰਖ ਕਰ ਤੂੰ ਕਵਹੂੰ ਤੁਮ ਮੈਂ ਮਿਲਤ ਦੇਹੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਵੇਦ ਅਰ ਆਲਮ

करो। सच नाम आधार मेरा, जैनो भुखा सब गवैया, कर शांत सुख मन अवसया।

ਆਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਦਾਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ

ਦੂਰ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ ਹਨ। ਸੱਜੇ ਹੋਏ ਦੀਵਾਨਾਂ ਅੰਦਰ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਸੋਦਰ ਰਹਿਰਾ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅਖਰਵਾਦ ਘਾਟ ਭੁੱਲ ਚੁੱਕ ਮਾਫ ਕਰਨੀ ਅਗਾਹ ਤੋਸ ਮਤ ਬਖਸ਼ਣੀ ਦਰ ਆਈ ਹੋਈ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਮਨਜੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਆਪ ਜੀ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਜਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰਵਾਦ ਘਾਟ ਭੁੱਲ ਚੁੱਕ ਮਾਫ਼ ਕਰਨੀ

ਦੋਹਰਾ ਆਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ।

ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੂੰ ਪ੍ਰਭਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗੋਂ ਕਿਛ ਥਿਰ ਨ ਰਹਾਈ, ਹਰ ਦੀਜੇ ਨਾਮ ਪਿਆਰੀ ਜੀਓ। ਜਾਚਕ ਮੰਗੇ ਦਾਨ ਦੇ ਪਿਆਰਿਆ, ਦੇਵਣਹਾਰ ਦਾ ਤਾਰ ਮੈਂ ਨਿੱਤ ਚਿਤਾਰਿਆ। ਨਿਖੁੱਟ ਨ ਜਾਈ ਮੂਲ ਅਤੁੱਲ ਭੰਡਾਰਿਆ, ਨਾਨਕ ਸ਼ਬਦ ਅਪਾਰ ਤਿੰਨ ਸਭ ਕਿਛ ਸਾਰਿਆ। ਜਾਚਕ ਮੰਗੇ ਨਿਤ ਨਾਮ ਸਾਹਿਬ ਕਰੇ ਕਬੂਲ, ਨਾਨਕ ਪਰਮੇਸ਼ਰ ਜਜਮਾਨ ਤਿਸੇ ਭੁੱਖ ਨਾ ਮੂਲ। ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਿਨਾ ਹੋਂ ਤੈ ਪੈ ਮੰਗੂੰ, ਦੇਹ ਆਪਣਾ ਨਾਮ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦਿਓ ਮੰਗਤ ਜਨ ਕੋ, ਸਦਾ ਰਹੋ ਰੰਗ ਰਤਾ।

ਆਹਿਨੇ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸ਼ੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮੌਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬਹਿਠਿਆ ਸੋਹੀ ਐ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਰੋ ਗਵਾਏ

हर बिगसे गुरमुख ब्रह्म विचारो जिन शिष्ट साजी सोई हर जाने।

ਜੁਗੋ ਜੁਗ ਅਟਲ ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਦੇ ਸਾਂਝੇ ਰਹਿਬਰ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜਿੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਕੀ ਪਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦਿਆਂ ਬਾਣੀ ਦਾ ਰਸ ਬਾਣੀ ਦਾ ਆਨੰਦ ਮਾਣ ਰਹੇ ਸਾਂ, ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਪਿਛਲੇਰੇ ਦੀਵਾਨਾਂ ਦੇ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਸਭਾ ਸਜਾ ਕੇ ਬੈਠੇ ਹੋਏ ਨੇ, ਸਭਾ ਦੇ ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਕੋਲ ਬੜੇ ਸੂਝਵਾਨ ਸਿਆਣੇ ਸੱਜਣ ਬੈਠੇ ਨੇ ਅਤੇ ਸਤਿਗੁਰੂ ਜੀ ਉਹਨਾਂ ਨਾਲ ਵਿਚਾਰਾਂ ਕਰਦਿਆਂ ਪਹਿਲਾਂ ਸਵਾਲ ਮਾਲਕ ਪਾਤਸ਼ਾਹ ਨੇ ਕੀਤਾ ਕਿ ਬਾਬਾ ਕਬੀਰ ਸਾਹਿਬ ਜੀ ਦੇ ਸਮੇਂ ਸੰਸਾਰ ਉੱਤੇ ਉਹਨਾਂ ਦਾ ਸਮਕਾਲੀ ਬਾਦਸ਼ਾਹ ਕਿਹੜਾ ਹੋਇਆ ਹੈ। ਫਿਰ ਸਭਨਾਂ ਨੇ ਗੁਰੂ ਸਾਹਿਬ ਦਾ ਸਵਾਲ ਸੁਣ ਕੇ ਅਤੇ ਵਾਰੋ ਵਾਰੀ ਜਵਾਬ ਦਿੱਤਾ। ਕੋਈ ਹਿਮਾਯੂ ਦਾ ਜ਼ਿਕਰ ਕਰਦਾ, ਕੋਈ ਪ੍ਰਿਥਵੀ ਰਾਜ ਦਾ ਜ਼ਿਕਰ ਕਰਦਾ, ਅਲੱਗ ਅਲੱਗ ਰਾਜਿਆਂ ਦਾ ਜ਼ਿਕਰ ਕੀਤਾ। ਫਿਰ ਗੁਰੂ ਸਾਹਿਬ ਨੇ ਜੋ ਮਕਸਦ ਸੀ ਪੁੱਛਣ ਦਾ, ਮਾਲਕ ਨੇ ਆਪ ਆਪਣੀ ਰਸਨਾ ਤੋਂ ਬਚਨ ਕਰਦਿਆਂ ਜਵਾਬ ਦਿੱਤਾ ਕਿ ਬਾਬਾ ਕਬੀਰ ਸਾਹਿਬ ਦੇ ਵੇਲੇ ਬਾਦਸ਼ਾਹ ਜਿਹੜਾ ਵੀ ਹੋਇਆ ਉਹਨੇ ਰਾਜ ਭਾਗ ਭੋਗਿਆ, ਪਰ ਉਹਨਾਂ ਦਾ ਕਿਸੇ ਨੂੰ ਨਾਮਨਾ ਵੀ ਚੇਤੇ ਨਹੀਂ, ਪਰ ਬਾਬਾ ਕਬੀਰ ਸਾਹਿਬ ਨੂੰ ਸਾਰਾ ਸੰਸਾਰ ਜਾਣਦਾ ਹੈ ਅਤੇ ਇਹ ਜਿਹੜੀ ਮਹਿਮਾ ਹੈ, ਇਹ ਵਡਿਆਈ ਹੈ, ਇਹ ਸਿਰਫ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦੀ ਹੈ। ਸਤਿਗੁਰੂ ਜੀ ਨੇ ਨਾਮ ਦੀ ਮਹਿਮਾ ਕੀਤੀ, ਨਾਮ ਦੀ ਵਡਿਆਈ ਕੀਤੀ, ਦੱਸਿਆ ਵੀ ਜਿਹੜਾ ਨਾਮ ਜਪਦਾ ਹੈ ਉਹ ਸੰਸਾਰ ਉੱਤੇ ਸਥਿਰ ਹੋ ਜਾਂਦਾ ਹੈ, ਫਿਰ ਉਹ ਸਾਰੇ ਪਾਸੇ ਉਹਦਾ ਨਾਮ ਨਾ ਉਹਦੀ ਵਡਿਆਈ ਉਹ ਅਕਾਲ ਪੁਰਖ ਪਰਮੇਸ਼ਵਰ ਆਪ ਬਖਸ਼ਦਾ ਹੈ। ਇਸ ਤਰ੍ਹਾਂ ਜੀ ਧੰਨ ਗੁਰੂ ਕਲਗੀਧਰ ਸਾਹਿਬ ਨਾਮ ਦਾ ਉਪਦੇਸ਼, ਨਾਮ ਦੀ ਮਹਿਮਾ ਕਰਦਿਆਂ ਹੋਇਆਂ ਬਚਨ ਬਿਲਾਸ ਕਰ ਰਹੇ ਨੇ ਔਰ ਸਭਾ ਸਜੀ ਹੋਈ ਦੇ ਵਿੱਚ ਸਿੱਖ ਸੰਗਤਾਂ ਨੂੰ ਉਪਦੇਸ਼ ਬਖਸ਼ ਰਹੇ ਨੇ। ਹੋਰ ਕਿਹੜੀਆਂ ਕਿਹੜੀਆਂ ਸਿੱਖਿਆਵਾਂ ਨੇ ਅਤੇ ਕਿਹੜੇ ਕਿਹੜੇ ਕੌਤਕ ਨੇ ਜਿਹੜੇ ਧੰਨ ਗੁਰੂ ਕਲਗੀਧਰ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਵਰਤਾ ਰਹੇ ਨੇ, ਆਓ ਆਪਾਂ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ, ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਦੀ ਵਿਚਾਰ, ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਜੋੜਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਧੰਨ ਗੁਰੂ ਕਲਗੀਧਰ ਸਾਹਿਬ ਜੀ ਨਾ ਹੁਣ ਦੱਸ ਰਹੇ ਨੇ ਵੀ ਉਦੋਂ ਬਾਦਸ਼ਾਹ ਸਿਕੰਦਰ ਲੋਧੀ ਜਿਹੜਾ ਰਾਜ ਕਰਦਾ ਹੈ ਬਾਬਾ ਕਬੀਰ ਸਾਹਿਬ ਦੇ ਵੇਲੇ, ਕਹਿੰਦੇ ਉਹਨੇ ਰਾਜ ਕੀਤਾ, ਉਹਨੇ ਰਾਜ ਭਾਗ ਭੋਗਿਆ। ਔਰ ਇਕੱਲਾ ਰਾਜ ਭਾਗ ਇੱਦਾਂ ਨਹੀਂ, ਕਹਿੰਦੇ ਉਹਨੇ ਗਰਜਦਿਆਂ ਹੋਇਆ, ਮਤਲਬ ਆਪਣੇ ਜ਼ੋਰ ਦੇ ਸਿਰ 'ਤੇ ਨਾ, ਆਪਣੀ ਤਾਕਤ ਦੇ ਸਿਰ 'ਤੇ, ਬਲ ਦੇ ਸਿਰ 'ਤੇ ਉਹਨੇ ਸਾਰੇ ਭਾਰਤ ਨੂੰ ਜਿੱਤਿਆ, ਸਾਰੇ ਭਾਰਤ ਨੂੰ ਜਿੱਤਿਆ, ਭਾਰਤ ਉੱਤੇ ਉਹਨੇ ਰਾਜ ਕੀਤਾ। ਗਰਜਤ ਜੀਤੇ ਉਹ ਜਗਤ ਕੋ, ਸਾਰੇ ਜਗਤ ਨੂੰ ਨਾ, ਸਗਰੋ ਹਿੰਦਵਾਨਾ, ਸਾਰਾ ਹਿੰਦੁਸਤਾਨ ਭਾਰਤ ਜਿਹੜਾ। ਕਹਿੰਦੇ ਜਦੋਂ ਉਹਨੇ ਭਾਰਤ ਜਿੱਤ ਲਿਆ, ਬਾਦਸ਼ਾਹ ਬਣ ਗਿਆ ਨਾ, ਜਦੋਂ ਬਾਦਸ਼ਾਹ ਬਣਿਆ ਤੇ ਫਿਰ ਉਹਨੇ ਅਜ਼ਮਤ ਵੇਖੀ, ਅਜ਼ਮਤ ਕਰਾਮਾਤ ਨੂੰ ਕਹਿੰਦੇ। ਉਹਨਾਂ ਨੇ ਬਾਬਾ ਕਬੀਰ ਸਾਹਿਬ ਜੀ ਦੀ ਕਰਾਮਾਤ ਵੇਖੀ। ਜਦੋਂ ਉਹਨੇ ਕਬੀਰ ਸਾਹਿਬ ਜੀ ਦੀ ਕਰਾਮਾਤ ਵੇਖੀ, ਉਹਨਾਂ ਦੇ ਬਾਰੇ ਸੁਣਿਆ, ਉਹਨਾਂ ਦੇ ਬਾਰੇ ਵਿਚਾਰ ਪਤਾ ਲੱਗੀ, ਹਨ ਹੁਣ ਅਜ਼ਮਤ ਹੀ ਸੀ ਵੀ ਜੁਲਾਹੇ ਦੀ ਕਿਰਤ ਕਰਦਿਆਂ ਹੋਇਆਂ ਵੀ ਬੜੀ ਬੇਫਿਕਰੀ ਦੇ ਨਾਲ ਆਪਣੇ ਜੀਵਨ ਨੂੰ ਬਸਰ ਕਰਨਾ, ਬਤੀਤ ਕਰਨਾ, ਕੋਈ ਡਰ ਨਹੀਂ, ਕੋਈ ਭੈ ਨਹੀਂ। ਜਦੋਂ ਉਹਨੇ ਇਹ ਸਾਰੀ ਅਜ਼ਮਤ ਵੇਖੀ ਤਾਂ ਕਵੀ ਜੀ ਕਹਿੰਦੇ ਵੀ ਫਿਰ ਉਹ ਬਾਬਾ ਕਬੀਰ ਸਾਹਿਬ ਦੇ ਅੱਗੇ ਆ ਕੇ ਨਿਵ

ਫਿਰ ਕਹਿੰਦੇ ਉਹਨੇ ਬੰਦਗੀ ਨਾ ਬਾਬਾ ਕਬੀਰ ਸਾਹਿਬ ਜੀ ਦੀ ਬੰਦਗੀ ਵੇਖੀ, ਬੰਦਗੀ ਵੇਖਦਿਆਂ ਹੋਇਆ ਉਹਨਾਂ ਦੇ ਕੋਲੇ ਗਿਆ, ਨਜ਼ਦੀਕ ਗਿਆ, ਕੋਲੇ ਜਾ ਕੇ ਅਤੇ ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕੀਤੀ। ਬਾਦਸ਼ਾਹ ਉਹਨਾਂ ਅੱਗੇ ਸਿਰ ਚੁਕਾਉਂਦਾ ਹੈ, ਸਿਰ ਕਿੱਥੇ ਸਾਰਾ ਦੇਸ਼ ਉਹਦੇ ਅੱਗੇ ਸਿਰ ਚੁਕਾ ਰਿਹਾ, ਉਹਨੂੰ ਸਲਾਮ ਕਰ ਰਿਹਾ, ਅਤੇ ਕਿੱਥੇ ਬਾਬਾ ਕਬੀਰ ਸਾਹਿਬ ਦੇ ਕੋਲੇ ਆ ਕੇ ਅਤੇ ਉਹ ਬਾਦਸ਼ਾਹ ਜਿਹਨੂੰ ਸਾਰਾ ਸੰਸਾਰ ਸਲਾਮ ਕਰਦਾ ਉਹ ਬਾਬਾ ਕਬੀਰ ਸਾਹਿਬ ਅੱਗੇ ਨਿਵਰਿਆ, ਉਹਨਾਂ ਨੂੰ ਸਲਾਮ ਕਰ ਰਿਹਾ। ਫਿਰ ਜ਼ਿਕਰ ਕੀਤਾ, ਕਹਿੰਦੇ ਕਹਾ ਜੁਲਾਹਾ, ਕਿੱਥੇ ਇੱਕ ਜੁਲਾਹਾ, ਜੁਲਾਹੇ ਦੀ ਨਾ ਕਿਰਤ ਕਰਨ ਵਾਲੇ, ਰੰਕ ਗਰੀਬ ਆਰਥਿਕ ਪੱਖ ਤੋਂ ਕਮਜ਼ੋਰ, ਸੋ ਉਹ ਕਿਤ ਸ਼ਾਤ, ਕਿੱਥੇ ਸਾਰੇ ਦੇਸ਼ ਦਾ ਰਾਜਾ। ਹੁਣ ਜੇ ਤਾਂ ਆਪਾਂ ਇਸ ਵਿਚਾਰ ਨੂੰ ਵੇਖੀਏ ਨਾ, ਬਰਾਬਰੀ ਤਾਂ ਕਿਸੇ ਪਾਸੇ ਵੀ ਹੈ ਨਹੀਂ। ਇੱਕ ਪਾਸੇ ਦਰੀਆਂ ਬੁਣ ਕੇ, ਖੇਸ ਬੁਣ ਕੇ ਫਿਰ ਘਰ ਦਾ ਗੁਜ਼ਰਾਨ ਚਲਾਉਣਾ, ਇੱਕ ਪਾਸੇ ਪਰਵਾਹੀ ਕੋਈ ਨਹੀਂ, ਸਾਰਾ ਸੰਸਾਰ ਹੀ ਡਰ ਰਿਹਾ, ਜਿਹਨੂੰ ਮਰਜ਼ੀ ਆਖ ਦੇਣ, ਬਾਦਸ਼ਾਹ ਜਿਹਨੂੰ ਮਰਜ਼ੀ ਕਹਿ ਦੇਵੇ, ਪਰ ਫਿਰ ਵੀ ਬਾਬਾ ਕਬੀਰ ਸਾਹਿਬ ਦੇ ਅੱਗੇ ਉਹ ਨਿਭਦਾ ਜਿਹੜਾ ਸਾਰੇ ਸੰਸਾਰ ਨੂੰ ਆਪਣੇ ਅੱਗੇ ਨਿਭਾਉਂਦਾ ਹੈ। ਧੰਨ ਗੁਰੂ ਕਲਗੀਧਰ ਸਾਹਿਬ ਉੱਥੇ ਸੰਗਤਾਂ ਨੂੰ, ਸਿੱਖਾਂ ਨੂੰ ਬਚਨ ਕਰਦਿਆਂ ਦੱਸਦੇ ਨੇ ਵੀ ਕਿੱਥੇ ਇੱਕ ਬਹੁਤ ਵੱਡਾ ਬਾਦਸ਼ਾਹ ਅਤੇ ਕਿੱਥੇ ਬਾਬਾ ਕਬੀਰ ਸਾਹਿਬ ਜਿਹੜੇ ਜੁਲਾਹੇ ਦੀ ਕਿਰਤ ਕਰਨ ਵਾਲੇ ਅਤੇ ਆਰਥਿਕ ਪੱਖ ਤੋਂ ਬਹੁਤ ਜ਼ਿਆਦਾ

ਫਿਰ ਕਹਿੰਦੇ ਇਸ ਲਈ ਭਾਈ ਹੇ ਸਿੱਖੋ ਸਾਡੀ ਗੱਲ ਨੂੰ ਧਿਆਨ ਨਾਲ, ਸਾਡੀ ਸਿੱਖਿਆ ਨੂੰ ਧਿਆਨ ਨਾਲ ਸੁਣੋ। ਜਿਹੜਾ ਸੇਵਕ, ਜਿਹੜਾ ਵੀ ਮਨੁੱਖ ਸਿਮਰਦਾ ਹੈ, ਚੇਤੇ ਕਰਦਾ ਹੈ ਸਤਨਾਮੂ ਅਕਾਲ ਪੁਰਖ ਦੇ ਨਾਮ ਨੂੰ, ਉਹੀ ਅਸਲ ਦੇ ਵਿੱਚ ਕਹਿੰਦੇ ਸੋ ਗੁਰ ਕਾ ਸਿੱਖ ਵੱਡ ਸਭ ਤੇ ਅਬਰਾਮੂ, ਕਹਿੰਦੇ ਉਹੀ ਸਭ ਤੋਂ ਵੱਡਾ ਸਿੱਖ ਹੈ, ਉਹੀ ਗੁਰੂ ਨੂੰ ਪਾਉਂਦਾ ਹੈ ਜਿਹੜਾ ਉਹਦੇ ਸਿਮਰਨ ਦੇ ਵਿੱਚ ਜੁੜਦਾ ਹੈ। ਇਸੇ ਨੂੰ ਆਪਾਂ ਪੜ੍ਹਦੇ ਹਾਂ ਜੀ ਗੁਰੂ ਰਾਮਦਾਸ ਪਾਤਸ਼ਾਹ ਦੇ ਬੋਲਾਂ 'ਚ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੈ। ਜਿਹੜਾ ਉਹਦੇ ਸਿਮਰਨ ਵਿੱਚ ਜੁੜਦਾ ਹੈ, ਉਹਦੇ ਚਿੰਤਨ ਵਿੱਚ ਜੁੜਦਾ, ਫਿਰ ਉਹੀ ਗੁਰੂ

0: ਸਿੱਖ ਸੰਤ ਰਿਝਾਵੇ।
1: ਫਿਰ ਮੁੱਖ ਤੇ ਕਹਿ, ਕਹਿੰਦੇ ਮੁੱਖ ਤੋਂ ਕੀ ਮਨ ਤੋਂ ਵੀ ਉਹ ਦਿਨ ਰਾਤ ਬੰਦਗੀ ਵਿੱਚ ਜੁੜਿਆ ਹੋਵੇ, ਇਕੱਲਾ ਜ਼ੁਬਾਨ ਕਰਕੇ ਨਹੀਂ ਮਨ ਕਰਕੇ ਵੀ, ਮਨ ਕਰਕੇ ਵੀ ਉਹ ਆਪਣੀ ਲਿਵ ਜਿਹੜੀ ਹੈ ਉਹ ਨਾਮ ਨਾਲ ਲਾ ਕੇ ਰੱਖਦਾ ਹੋਵੇ, ਨਾਮ ਨਾਲ ਉਹਨੇ ਸੁਰਤ ਆਪਣੀ ਜੋੜੀ ਹੋਵੇ, ਹੱਥ ਪੈਰ ਫਿਰ ਭਾਵੇਂ ਕਾਰ ਵਿਹਾਰ ਕਰਨ ਵਿੱਚ ਕਿਉਂ ਨਾ ਲਾਏ ਹੋਣ, ਪਰ ਆਪਣਾ ਚਿੱਤ ਜਿਹੜਾ ਉਹ ਆਪਣੇ ਪਿਆਰੇ ਦੇ ਪ੍ਰੇਮ ਵਿੱਚ ਉਹਨੇ ਰੰਗਿਆ ਹੋਵੇ। ਹੱਥਣ ਤੇ ਕਰ, ਹੱਥਾਂ ਦੇ ਨਾਲ ਕੀ ਕਰਨਾ, ਟਹਿਲ, ਸੇਵਾ, ਕਰਮ, ਔਰ ਸੇਵਾ ਕਰਦਿਆਂ ਹੋਇਆਂ ਰੱਬੀ ਪਿਆਰਿਆਂ ਨੂੰ ਰਿਝਾਵੇ, ਰੱਬੀ ਪਿਆਰਿਆਂ ਨੂੰ ਪ੍ਰਸੰਨ ਕਰੇ। ਹੁਣ ਜੀ ਅਕਸਰ ਨਾ ਆਪਾਂ ਸਿੱਖ ਦੀ ਜ਼ਿੰਦਗੀ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਜੀਵਨ ਦੇ ਦੋ ਥੰਮਾਂ ਦਾ ਜ਼ਿਕਰ ਕਰਦੇ, ਸੇਵਾ ਅਤੇ ਸਿਮਰਨ, ਇਹ ਸਿੱਖ ਦੀ ਜ਼ਿੰਦਗੀ ਦੇ ਦੋ ਥੰਮ ਨੇ, ਪਿੱਲਰ ਨੇ, ਇੱਕ ਸੇਵਾ ਅਤੇ ਦੂਜਾ ਸਿਮਰਨ। ਹੁਣ ਚੇਤਾ ਰੱਖੋ, ਸੇਵਾ ਸਰੀਰ ਨੇ ਕਰਨੀ ਹੈ ਅਤੇ ਸੇਵਾ ਸਰੀਰ ਦੀ ਹੀ ਹੋਏਗੀ, ਸੇਵਾ ਸਰੀਰ ਨੇ ਕਰਨੀ ਹੈ ਅਤੇ ਸੇਵਾ ਆਕਾਰ ਦੀ ਹੋਣੀ ਹੈ, ਨਿਰਆਕਾਰ ਦੀ ਸੇਵਾ ਨਹੀਂ ਹੋਣੀ। ਅਤੇ ਸਿਮਰਨ ਨਿਰਆਕਾਰ ਦਾ ਹੋਣਾ ਹੈ, ਆਕਾਰ ਦਾ ਨਹੀਂ। ਅਕਾਲ ਪੁਰਖ ਦੇ ਦੋ ਰੂਪ ਨੇ, ਸਰਗੁਣ ਅਤੇ ਨਿਰਗੁਣ। ਸਰਗੁਣ ਜਿਹੜਾ ਦਿਸਦਾ ਹੈ, ਨਿਰਗੁਣ ਜਿਹੜਾ ਦਿਸਦਾ ਨਹੀਂ। ਸਿੱਖ ਨੇ ਦੋਵਾਂ ਨਾਲ ਜੁੜਨਾ ਹੈ, ਨਿਰਗੁਣ ਨਾਲ ਵੀ ਅਤੇ ਸਰਗੁਣ ਨਾਲ ਵੀ, ਕਿਉਂਕਿ ਸਾਡੇ ਬਾਪੂ ਨੇ ਸਾਨੂੰ ਦੋਵਾਂ ਨਾਲ ਜੋੜਿਆ। ਹਾਂ, ਜੇਕਰ ਇਹ ਕੀਤਾ, ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ, ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾ, ਵੱਖਰਾ ਨਹੀਂ ਹੈ, ਹੈ ਉਹੀ ਸਰਗੁਣ ਵੀ ਅਤੇ ਨਿਰਗੁਣ ਵੀ। ਪਰ ਸੇਵਾ ਸਦਾ ਸਰਗੁਣ ਦੀ ਹੁੰਦੀ ਹੈ। ਹੁਣ ਸਰਗੁਣ ਵਿੱਚ ਕੀ ਆਏਗਾ, ਜੋ ਦਿਸਦਾ ਸਾਰਾ ਕੁਛ, ਨਿਰਗੁਣ ਵਿੱਚ ਆਏਗਾ ਜੋ ਦਿਸਦਾ ਨਹੀਂ, ਜੋ ਨਜ਼ਰ ਹੀ ਨਹੀਂ ਆਉਂਦਾ। ਸਿੱਖ ਨੇ ਨਿਰਗੁਣ ਦਾ ਕਰਨਾ ਹੈ ਸਿਮਰਨ, ਚਿੰਤਨ, ਕਿਉਂਕਿ ਉਹ ਦਿਸਦਾ ਨਹੀਂ ਹੈ, ਉਹ ਜਿਹਨ ਵਿੱਚ ਨਹੀਂ, ਉਹ ਜਿਹਨ ਵਿੱਚ ਰਹੇਗਾ ਬਸ। ਸਰਗੁਣ ਦੀ ਕਰਨੀ ਹੈ ਸੇਵਾ, ਕਿਉਂਕਿ ਉਹ ਦਿਸਦਾ ਹੈ। ਅਤੇ ਜਦੋਂ ਸਰਗੁਣ ਅਤੇ ਨਿਰਗੁਣ ਦੀ ਗੱਲ ਕਰੀਏ, ਹੁਣ ਨਿਰਗੁਣ ਸਰੂਪ 'ਤੇ ਆਪਾਂ ਕਹਿੰਦੇ ਹਾਂ ਵੀ ਨਿਰਆਕਾਰ ਹੈ, ਸਰਗੁਣ ਸਰੂਪ ਗੁਰੂ ਸਾਹਿਬ ਕਹਿੰਦੇ ਬ੍ਰਹਿਮੰਡ ਸਾਰਾ ਸਰਗੁਣ ਸਰੂਪ ਹੈ, ਸਭ ਮੈਂ ਜੋਤ ਜੋਤ ਹੈ, ਸੋਏ ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਹੁਣ ਸਾਰੇ ਸੰਸਾਰ ਨੂੰ ਜਦੋਂ ਵੇਖਾਂਗੇ ਫਿਰ ਇਹ ਸਰਗੁਣ ਸਰੂਪ ਹੈ, ਅਤੇ ਜਦੋਂ ਅਸੀਂ ਬ੍ਰਹਿਮੰਡ ਵਿੱਚ ਰਹਿੰਦੇ ਹਾਂ, ਸੰਸਾਰ ਵਿੱਚ ਰਹਿੰਦੇ ਹਾਂ, ਸੰਸਾਰ ਸਾਰਾ ਕੀ ਹੈ, ਰੱਬ ਦਾ ਰੂਪ। ਜਦੋਂ ਬ੍ਰਹਿਮੰਡ ਵਿੱਚ ਰਹਿੰਦੇ ਹਾਂ ਹੋਇਆ, ਬ੍ਰਹਿਮੰਡ ਦੀ ਸੇਵਾ ਕਮਾਵਾਂਗੇ, ਬ੍ਰਹਿਮੰਡ ਦੀ ਸੇਵਾ, ਇਹ ਸੇਵਾ ਕਿਹਦੀ ਹੈ, ਕਦੇ ਵੀ ਨਾ ਜੀ ਕਿਸੇ ਦਾ ਭਲਾ ਕਰਕੇ ਜਾਂ ਕਿਸੇ ਦੀ ਸਹਾਇਤਾ ਕਰਕੇ, ਇਹ ਨਾ ਸੋਚੋ ਵੀ ਮੈਂ ਕਿਸੇ ਬੰਦੇ ਦੀ ਸਹਾਇਤਾ ਕਰਕੇ ਆ ਜਾ, ਨਹੀਂ, ਸਰਗੁਣ ਸਰੂਪ ਵਿੱਚ ਮੈਂ ਅਕਾਲ ਪੁਰਖ ਪਰਮੇਸ਼ਵਰ ਦੀ ਸੇਵਾ ਕਰਕੇ ਆਇਆ ਹਾਂ, ਰੱਬ ਰੂਪ ਜਾਣ ਕੇ। ਹੁਣ ਮੰਨ ਲਓ ਸਾਡੇ ਸਾਹਮਣੇ ਪਰਮੇਸ਼ਵਰ ਆ ਜਾਏ ਅਤੇ ਮੈਂ ਉਹ ਕਵੇ ਵੀ ਮੇਰੀ ਸੇਵਾ ਕਰ ਪਾਈ, ਆਪਾਂ ਇਨਕਾਰੀ ਹੋ ਜਾਂਗੇ ਵੀ ਮੈਂ ਤੇਰੀ ਸੇਵਾ ਨਹੀਂ ਕਰਨੀ, ਨਹੀਂ। ਸਰਗੁਣ ਸਰੂਪ ਸਾਰਾ ਉਸੇ ਦਾ ਹੀ ਹੈ, ਸਾਰੇ ਦਾ ਸਾਰਾ ਸੰਸਾਰ ਇਹ ਉਹੀ ਹੈ, ਉਹ ਤੋਂ ਵੱਖਰਾ ਨਹੀਂ ਹੈ। ਸਭੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਅਤੇ ਜਦੋਂ ਉਹਦੇ ਤੋਂ ਬਿਨਾਂ ਹੈ ਹੀ ਕੋਈ ਨਹੀਂ, ਫਿਰ ਸੇਵਾ ਕਿਹਦੀ ਹੈ, ਫਿਰ ਇਕੱਲੀ ਇਨਸਾਨ ਦੀ ਨਹੀਂ। ਮੈਂ ਇਕੱਲਾ ਇਹ ਨਹੀਂ ਵੀ ਇੱਕ ਇਨਸਾਨ ਦੀ ਸੇਵਾ ਕਰ ਲਈ ਤੇਰਾ, ਹੁਣ ਕੁਦਰਤ ਸਾਰੀ ਕੀ ਹੈ, ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਤੇ ਚੇਤਾ ਰੱਖੋ ਜੇ ਮੈਂ ਰੁੱਖ ਨੂੰ ਪਾਣੀ ਵੀ ਪਾ ਰਿਹਾ ਨਾ ਤੇ ਤਾਂ ਵੀ ਮੈਂ ਅਕਾਲ ਪੁਰਖ ਦੀ ਸੇਵਾ ਕਰ ਰਿਹਾ, ਕਿਉਂਕਿ ਰੁੱਖ ਨੂੰ ਪਾਣੀ ਦੀ ਜ਼ਰੂਰਤ ਹੈ। ਤੇ ਜੇ ਮੈਂ ਪਾਣੀ ਦੀ ਸੰਭਾਲ ਕਰ ਰਿਹਾ, ਪਾਣੀ ਦੀ ਸੰਭਾਲ ਕਰ ਰਿਹਾ ਤੇ ਚੇਤਾ ਰੱਖੋ ਮੈਂ ਤਾਂ ਵੀ ਅਕਾਲ ਪੁਰਖ ਦੀ ਸੇਵਾ ਕਰ ਰਿਹਾ, ਕਿਉਂਕਿ ਪਾਣੀ ਵੀ ਉਸੇ ਦੀ ਦਾਤ ਹੈ। ਜੇ ਮੈਂ ਹਵਾ ਨੂੰ ਪ੍ਰਦੂਸ਼ਿਤ ਕਰਨ ਤੋਂ ਇਨਕਾਰੀ ਹਾਂ, ਮੈਂ ਚਾਹੁੰਦਾ ਵੀ ਵਾਤਾਵਰਨ ਸਾਡਾ ਆਸ ਪਾਸ ਚੌਗਿਰਦਾ ਸਾਫ਼ ਸੁਥਰਾ ਹੋਵੇ, ਮੈਂ ਸੇਵਾ ਕਰ ਰਿਹਾ ਅਤੇ ਸੇਵਾ ਕਿਹਦੀ ਕਰ ਰਿਹਾ? ਅਕਾਲ ਪੁਰਖ ਦੀ। ਅਤੇ ਸਿਮਰਨ ਉਹਦਾ ਹਰ ਵੇਲੇ ਚਿੰਤਨ ਆਪਣੇ ਹਿਰਦੇ ਵਿੱਚ ਮਨ ਦੇ ਵਿੱਚ ਉਹਦਾ ਸਿਮਰਨ ਰੱਖਣਾ ਜਿਹੜਾ ਨਿਰਗੁਣ ਸਰੂਪ ਹੈ। ਇਸ ਤਰ੍ਹਾਂ ਜੀ ਧੰਨ ਗੁਰੂ ਕਲਗੀਧਰ ਸਾਹਿਬ ਨਾ ਉੱਥੇ ਸਮਝਾਉਂਦੇ, ਕਹਿੰਦੇ ਹੁਣ ਜਿਹੜਾ ਰੱਬੀ ਪਿਆਰਾ ਬਾਬਾ ਕਬੀਰ ਸਾਹਿਬ ਦਾ ਆਪਾਂ ਬਚਨ ਵੀ ਤਾਂ ਪੜ੍ਹਦੇ ਹਾਂ, ਨਾਮਾ ਕਹਿਤ ਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥ ਪੈਰ ਜਿਹੜੇ ਨੇ ਉਹਨਾਂ ਦੇ ਨਾਲ ਸੰਸਾਰਕ ਕਾਰ ਵਿਹਾਰ, ਪਰ ਚਿੱਤ ਨਿਰੰਜਨ ਨਾਲ, ਹੈ ਨਾ, ਅਕਾਲ ਪੁਰਖ ਨਾਲ, ਜਿਹੜਾ ਮਾਇਆ ਦੀ ਖਲਖ ਤੋਂ ਰਹਿਤ ਹੈ। ਉਸੇ ਤਰ੍ਹਾਂ ਹੱਥਣ ਤੇ ਟਹਿਲ ਕਰੇ, ਹੱਥਾਂ ਦੇ ਨਾਲ ਟਹਿਲ ਕਰੇ, ਸੇਵਾ ਕਰੇ ਤੇ ਸੇਵਾ ਕਰਦਿਆਂ ਹੋਇਆਂ ਰੱਬੀ ਪਿਆਰਿਆਂ ਨੂੰ ਰਿਝਾਵੇ, ਉਹਨਾਂ ਨੂੰ ਪ੍ਰਸ

ਤੇ ਕਹਿੰਦੇ ਵੀ ਜਿਹੜਾ ਐਸਾ ਸੇਵਕ ਹੈ, ਸੇਵਾ ਤੇ ਸਿਮਰਨ ਦੋਵੇਂ ਆਪਣੀ ਜ਼ਿੰਦਗੀ 'ਚ ਕਮਾਉਂਦਾ ਹੈ, ਉਹ ਮੈਨੂੰ ਬਹੁਤ ਪਿਆਰਾ ਹੈ। ਗੁਰੂ ਕਲਗੀਧਰ ਸਾਹਿਬ ਕਹਿ ਰਹੇ ਉਹ ਮੈਨੂੰ ਬਹੁਤ ਪਿਆਰਾ ਹੈ ਔਰ ਉਹ ਹਮੇਸ਼ਾ ਅਧਿਕ ਵਸਦਾ ਹੈ, ਲਮੀਰੀ ਉਮਰ ਦਾ ਉਹ ਮਾਲਕ ਹੈ। ਸਦੀਵ ਪ੍ਰਸੰਨਤਾ ਦੇ ਵਿੱਚ, ਖੁਸ਼ੀ ਦੇ ਵਿੱਚ ਉਹ ਵਸਦਾ ਰਹਿੰਦਾ ਹੈ ਕਹਿੰਦੇ, ਔਰ ਉਹਦੇ ਮੈਂ ਹਮੇਸ਼ਾ ਵਸ ਦੇ ਵਿੱਚ ਹਾਂ। ਹੁਣ ਭਗਤ ਦੇ ਤਾਂ ਅਕਾਲ ਪੁਰਖ ਰੱਬ ਵੀ ਵਸ ਵਿੱਚ, ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੋਂ ਆਰਾਧੇ ਦੇ ਰੂਪ। ਰੱਬੀ ਪਿਆਰੇ ਕਹਿੰਦੇ ਵੀ ਅਸੀਂ ਉਹਦੇ ਵਸ ਵਿੱਚ ਹਾਂ, ਔਰ ਜਿਹੜਾ ਕਰਨੀ ਉੱਚੀ ਰੱਖੇ ਆਪਣੀ ਜ਼ਿੰਦਗੀ, ਆਪਣਾ ਜੀਵਨ ਉੱਚਾ ਰੱਖੇ ਅਤੇ ਮਨ ਨੂੰ ਨੀਵਿਆਂ ਰੱਖੇ, ਮਨ ਨਿਮਰਤਾ ਵਿੱਚ ਰੱਖੇ ਅਤੇ ਆਪਣੀ ਕਰਨੀ ਨੂੰ ਉਹ ਉੱਚਿਆਂ ਰੱਖ ਕੇ ਸੋਹਣੇ ਇਖਲਾਕ ਦਾ

ਹੰਕਾਰ ਦੇ ਵਿੱਚ ਛੱਡ, ਹੰਕਾਰ ਛੱਡ ਕੇ ਤੇ ਬ੍ਰਹਮ ਦੇ ਰੂਪ ਵਿੱਚ ਹੋ ਜਾਵੇ ਲੀਨ। ਆਪਣਾ ਹੰਕਾਰ ਛੱਡ ਦੇ, ਮੈਂ ਮੇਰੀ ਛੱਡ ਦੇਵੇ, ਮੈਂ ਮੇਰੀ ਛੱਡ ਕੇ ਤੇ ਬ੍ਰਹਮ ਦੇ ਵਿੱਚ ਸਮਾ ਜਾਏ, ਉਹਦੇ ਵਿੱਚ ਲੀਨ ਹੋ ਜਾਏ। ਕਹਿੰਦੇ ਇੱਕ ਰੂਪ ਨੂੰ ਉਹ ਜਾਣ ਲਵੇ, ਇੱਕ ਰੂਪ ਨੂੰ ਉਹ ਜਾਣ ਲਵੇ, ਅਕਾਲ ਪੁਰਖ ਪਰਮੇਸ਼ਵਰ ਨੂੰ ਉਹ ਜਾਣ ਲਵੇ ਤੇ ਅਨੇਕਤਾ ਨੂੰ ਉਹ ਦੂਰ ਕਰ ਦੇ। ਮਤਲਬ ਸੰਸਾਰ ਵਿੱਚ ਸਾਰੇ ਇੱਕ ਅਕਾਲ ਪੁਰਖ ਨੂੰ ਜਾਣੇ, ਸੰਸਾਰ ਦੀ ਅਨੇਕਤਾ ਵਿੱਚੋਂ ਵੀ ਉਹ

ਆਪਣੀ ਵਿਵੇਕਤਾ ਇਦਾਂ ਦੀ ਧਾਰਨ ਕਰ ਲਵੇ, ਬੁੱਧੀ ਇਦਾਂ ਦੀ ਧਾਰਨ ਕਰ ਲਵੇ ਕਿ ਇੱਕ ਸੱਚਾ ਹੈ ਜਿਹੜਾ ਨਾਸ਼ ਤੋਂ ਰਹਿਤ ਹੈ, ਬਾਕੀ ਸਾਰਾ ਸੰਸਾਰ ਜਿਹੜਾ ਉਹ ਨਾਸ਼ਵਾਨ, ਇਦਾਂ ਸਮਝੇ, ਇਦਾਂ ਜਾਣ ਲਵੇ। ਕਿਉਂਕਿ ਜਿਹੜੀ ਚੀਜ਼ ਉਪਜੀ ਹੈ, ਜਿਹੜੀ ਚੀਜ਼ ਪੈਦਾ ਹੋਈ ਹੈ, ਜਿਹੜੀ ਚੀਜ਼ ਬਣੀ ਹੈ, ਉਹਨੇ ਖਤਮ ਵੀ ਹੋਣਾ ਹੈ, ਨਾਸ਼ ਵੀ ਹੋਣਾ ਹੈ। ਜਿਹੜਾ ਉਪਜਿਆ ਹੈ ਉਹ ਫਿਰ ਬਿਣਸੇਗਾ ਵੀ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਬੋਲਾਂ 'ਚ ਆਪਾਂ ਪੜ੍ਹਦੇ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੇ ਛਾੜ ਸਕਲ ਜੰਜਾ। ਫਿਰ ਉਹਦੀ ਬੰਦਗੀ ਵਿੱਚ ਹੀ ਜੋੜਿਆ ਗੁਰੂ ਤੇਗ ਬਹਾਦਰ ਸਾਹਿਬ ਨੇ। ਕਹਿੰਦੇ ਭਾਈ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਆਸਾ ਕੀ ਵਾਰ ਚੱਕਿਆ, ਨਾਨਕ ਵਖਾਣੇ ਬੇਨਤੀ ਤੁੱਦ ਬਾਜ ਕੂੜੋ ਕੂੜ। ਇਹ ਵਿਵੇਕਤਾ ਨੂੰ ਧਾਰਨ ਕਰ ਲਏ ਵੀ ਰੱਬ ਜੀ ਉਹ ਤੇਰੇ ਤੋਂ ਬਿਨਾਂ ਸਭ ਕੁਝ ਝੂਠ ਹੀ ਝੂਠ ਹੈ, ਇੱਕ ਤੂੰ ਸਥਿਰ ਰਹਿਣ ਵਾਲਾ, ਬਾਕੀ ਸਭ ਕੁਝ ਬਿਣਸ ਜਾਣ ਵਾਲਾ, ਅਤੇ ਜਿਹੜਾ ਪੈਦਾ ਹੋਇਆ ਹੈ ਉਹਨੇ ਇੱਕ ਨਾ ਇੱਕ ਦਿਨ ਜ਼ਰੂਰ ਬਿਣਸਣ

ਇਸ ਤਰ੍ਹਾਂ ਜੀ ਧੰਨ ਗੁਰੂ ਕਲਗੀਧਰ ਸਾਹਿਬ ਜੀ ਸਭਾ ਦੇ ਵਿੱਚ ਬੈਠਿਆਂ ਹੋਇਆਂ ਸਿੱਖ ਸੰਗਤ ਨਾਲ ਵਿਚਾਰ ਕਰਦਿਆਂ ਉਹਨਾਂ ਨੂੰ ਉਪਦੇਸ਼ ਦਿੰਦੇ ਨੇ। ਉਪਦੇਸ਼ ਦਿੱਤਾ, ਕੁਝ ਚਿਰ ਗੁਰੂ ਸਾਹਿਬ ਫਿਰ ਸਭਾ ਵਿੱਚ ਬੈਠੇ ਰਹੇ। ਮੁੜ ਕੇ ਮਾਲਕ ਪਾਤਸ਼ਾਹ ਨਾਲੇ ਸੰਗਤ ਨੂੰ ਰੁਖਸਤ ਕਰਦੇ ਨੇ ਅਤੇ ਨਾਲੇ ਆਪ ਸਤਿਗੁਰੂ ਪਾਤਸ਼ਾਹ ਸਭਾ ਵਿੱਚੋਂ ਉੱਠ ਕੇ ਆਪਣੇ ਗ੍ਰਹਿ ਦੇ ਵਿਖੇ ਪ੍ਰਵੇਸ਼ ਕਰਦੇ ਹਨ।

ਫਿਰ ਜੀ ਸਮਾਂ ਬਤੀਤ ਹੋਇਆ, ਗੁਜ਼ਰਿਆ, ਫੱਗਣ ਦਾ ਮਹੀਨਾ ਲੰਘ ਗਿਆ, ਫੱਗਣ ਦਾ ਮਹੀਨਾ ਗੁਜ਼ਰਿਆ, ਚੇਤਰ ਦਾ ਮਹੀਨਾ ਵੀ ਲੰਘ ਗਿਆ, ਵੇਲਾ ਆ ਗਿਆ ਵੈਸਾਖ ਦਾ। ਜਿਹੜਾ ਇੱਥੇ ਕਵੀ ਜੀ ਨੇ ਸ਼ਬਦ ਵਰਤਿਆ ਮੇਖ ਸੰਕ੍ਰਾਂਤ, ਮੇਖ ਸ਼ਬਦ ਵਿਸਾਖ ਵਾਸਤੇ ਵਰਤਿਆ। ਵਿਸਾਖ ਦੀ ਸੰਗਰਾਂਦ ਦਾ ਦਿਨ ਨਜ਼ਦੀਕ ਆ ਗਿਆ, ਨੇੜੇ ਆ ਗਿਆ, ਜਿਸ ਕਰਕੇ ਸਿੱਖ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਉਤਸ਼ਾਹ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆ ਰਹੀਆਂ ਨੇ। ਕਿਉਂਕਿ ਜਦੋਂ ਵਿਸਾਖ ਦਾ ਦਿਹਾੜਾ ਆਉਂਦਾ ਹੈ ਅਤੇ ਉਦੋਂ ਦੂਰ ਦੁਰਾਡੇ ਤੱਕ ਗੁਰੂ ਸਾਹਿਬ ਵੱਲੋਂ ਹੁਕਮਨਾਮੇ ਜਾਂਦੇ ਨੇ ਸਿੱਖ ਸੰਗਤਾਂ ਨੂੰ ਇਕੱਠਿਆਂ ਕਰਨ ਵਾਸਤੇ, ਔਰ ਸਾਰੀਆਂ ਸਿੱਖ ਸੰਗਤਾਂ ਨੂੰ ਪਤਾ ਹੈ ਵੀ ਵਿਸਾਖੀ ਦੇ ਵੇਲੇ ਇੱਕ ਬਹੁਤ ਵੱਡਾ ਇਕੱਠ ਹੈ ਜਿਹੜਾ ਹਰ ਸਾਲ ਗੁਰੂ ਘਰ ਦੇ ਵਿੱਚ ਹੁੰਦਾ ਹੈ, ਜਿਸ ਕਰਕੇ ਸੰਗਤਾਂ ਆਪ ਹੀ ਬੜੇ ਉਤਸ਼ਾਹ ਦੇ ਨਾਲ ਆਪਣੀ ਤਿਆਰੀ ਉਸ ਹਿਸਾਬ ਨਾਲ ਕਰਨ ਲੱਗ ਜਾਂਦੀਆਂ ਨੇ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਜਾਣਾ। ਫੱਗਣ ਦਾ ਮਹੀਨਾ ਗੁਜ਼ਰ ਗਿਆ, ਚੇਤਰ ਦਾ ਮਹੀਨਾ ਵੀ ਗੁਜ਼ਰਦਾ ਜਾ ਰਿਹਾ, ਵਿਸਾਖ ਦੀ ਸੰਗਰਾਂਦ ਦਾ ਦਿਨ ਨੇੜੇ ਆ ਰਿਹਾ ਅਤੇ ਸੰਗਤਾਂ ਉਮੜ ਕੇ ਬੜੇ ਵੱਡੇ ਵੱਡੇ ਇਕੱਠ ਦੇ ਰੂਪ ਵਿੱਚ, ਸਮੂਹ ਦੇ ਰੂਪ ਵਿੱਚ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨਾਂ ਨੂੰ ਚੱਲ ਕੇ ਆ ਰਹੀ।

ਹੁਣ ਗੁਰੂ ਸਾਹਿਬ ਦਾ ਜਿਹੜਾ ਜਸ ਹੈ ਨਾ ਉਹ ਬਹੁਤ ਜ਼ਿਆਦਾ ਜਿਵੇਂ ਜਿਵੇਂ ਪਸਰਦਾ ਜਾ ਰਿਹਾ। ਜਦੋਂ ਗੁਰੂ ਕਲਗੀਧਰ ਸਾਹਿਬ ਗੁਰ ਤਗੱਦੀ 'ਤੇ ਬਿਰਾਜਮਾਨ ਹੋਏ, ਹੁਣ ਉਹ ਤੋਂ ਕਾਫੀ ਲੰਮਾ ਸਮਾਂ ਲੰਘ ਗਿਆ ਨਾ, ਹੁਣ ਸਾਰੇ ਪਾਸੇ ਗੁਰੂ ਕਲਗੀਧਰ ਸਾਹਿਬ ਗੁਰੂ ਕਲਗੀਧਰ ਸਾਹਿਬ ਦੀ ਸ਼ੋਭਾ ਹੈ। ਫਿਰ ਮਾਲਕ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਨੇ, ਇਹ ਵੀ ਹੁਣ ਦੂਰ ਦੁਰਾਡੇ ਸਿੱਖ ਸੰਗਤਾਂ ਨੂੰ ਪਤਾ ਹੈ, ਜਿਸ ਕਰਕੇ ਸਾਰੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਗੁਰੂ ਕਲਗੀਧਰ ਸਾਹਿਬ ਜੀ ਦੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚ ਰਹੀਆਂ ਨੇ। ਔਰ ਇੱਥੇ ਆ ਕੇ ਕਹਿੰਦੇ ਜਿਵੇਂ ਜਿਵੇਂ ਦਿਨ ਪ੍ਰਤੀ ਦਿਨ ਗੁਰੂ ਸਾਹਿਬ ਦਾ ਜਸ ਵੱਧਦਾ ਜਾਂਦਾ, ਤਿਵੇਂ ਤਿਵੇਂ ਸੰਗਤਾਂ ਦਾ ਇਕੱਠ ਵੀ ਗੁਰੂ ਕਲਗੀਧਰ ਸਾਹਿਬ ਦੇ ਦਰ 'ਤੇ ਵੱਧਦਾ ਜਾਂਦਾ ਹੈ। ਜਿਵੇਂ ਜਿਵੇਂ ਜਸ ਵੱਧ ਰਿਹਾ, ਸ਼ੋਭਾ ਵੱਧ ਰਹੀ ਹੈ, ਤਿਵੇਂ ਤਿਵੇਂ ਗੁਰੂ ਸਾਹਿਬ ਕੋਲ ਸੰਗਤਾਂ ਦਾ ਇਕੱਠ ਵੀ ਵੱਧ ਰਿਹਾ।

ਚਾਰੇ ਪਾਸਿਆਂ ਤੋਂ ਚੱਲ ਕੇ ਆਉਣ ਵਾਲੀ ਸੰਗਤ ਅਤੇ ਸੰਗਤਾਂ ਦੇ ਸਮੂਹ ਗੁਰੂ ਸਾਹਿਬ ਨੂੰ ਬਹੁਤ ਚਾਹੁੰਦੇ ਨੇ। ਕਵੀ ਜੀ ਨੇ ਬੜਾ ਪਿਆਰਾ ਅਲੰਕਾਰ ਵਰਤਿਆ, ਕਹਿੰਦੇ ਇੰਨਾ ਕੁ ਚਾਹੁੰਦੀਆਂ ਨੇ ਸੰਗਤਾਂ ਗੁਰੂ ਸਾਹਿਬ ਨੂੰ, ਇੰਨਾ ਕੁ ਉਤਸ਼ਾਹ ਲੈ ਕੇ ਸੰਗਤਾਂ ਆਉਂਦੀਆਂ ਨੇ ਗੁਰੂ ਸਾਹਿਬ ਕੋਲ, ਜਿਵੇਂ ਇੱਕ ਚਕੋਰ ਚੰਦਰਮਾ ਨੂੰ ਉਤਸ਼ਾਹ ਨਾਲ ਵੇਖਦੀ ਹੈ, ਉੱਦਾਂ ਗੁਰੂ ਕਲਗੀਧਰ ਸਾਹਿਬ ਜੀ ਨੂੰ ਉਹਨਾਂ ਦੇ ਦਰਸ਼ਨਾਂ ਨੂੰ ਸਿੱਖ ਸੰਗਤਾਂ ਬੜੇ ਚਾਅ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਗੁਰੂ ਸਾਹਿਬ ਕੋਲ ਪਹੁੰਚਦੇ ਹਨ।

ਫਿਰ ਜੀ ਇੱਕ ਅਲੰਕਾਰ ਹੋਰ ਵਰਤਿਆ, ਕਹਿੰਦੇ ਜਿਵੇਂ ਕਾਲੇ ਬੱਦਲ ਚੜ੍ਹ ਕੇ ਕਾਲੀਆਂ ਘਟਾਵਾਂ ਚੜ੍ਹ ਕੇ ਆਉਂਦੀਆਂ ਅਤੇ ਉਹ ਚੜ੍ਹ ਕੇ ਆਈਆਂ ਘਟਾਵਾਂ ਨੂੰ ਵੇਖ ਵੇਖ ਕੇ ਮੋਰਾਂ ਨੂੰ ਚਾਅ ਚੜ੍ਹ ਜਾਂਦਾ, ਉਹਨਾਂ ਨੂੰ ਖੁਸ਼ੀ ਚੜ੍ਹ ਜਾਂਦੀ। ਇੱਦਾਂ ਹੀ ਸਿੱਖ ਸੰਗਤਾਂ ਜਿਹੜੀਆਂ ਉਹ ਧੰਨ ਗੁਰੂ ਕਲਗੀਧਰ ਸਾਹਿਬ ਨੂੰ ਵੇਖ ਵੇਖ ਕੇ ਨਾ ਅਤੇ ਮਾਲਕ ਦੇ ਦਰਸ਼ਨਾਂ ਵਾਸਤੇ ਬੜੇ ਚਾਅ, ਜਿਹੜਾ ਵੇਖ ਰਿਹਾ ਉਹ ਬੜਾ ਉਤਸ਼ਾਹਿਤ ਹੁੰਦਾ ਅਤੇ ਕਈ ਚੱਲ ਕੇ ਆ ਰਹੇ ਨੇ ਉਤਸ਼ਾਹ ਲੈ ਕੇ ਆਪਣੇ ਮਨ ਵਿੱਚ ਵੀ ਅਸੀਂ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨ ਕਰਾਂ।

ਵੱਡੇ ਵੱਡੇ ਟੋਲ, ਟੋਲ ਮਤਲਬ ਟੋਲੇ ਸਮੂਹ, ਬੰਧ ਬੰਨ ਬੰਨ ਕੇ ਵੱਡੇ ਵੱਡੇ ਸਮੂਹ ਮਤਲਬ ਇਕੱਠੇ ਹੋ ਹੋ ਕੇ ਸੰਗਤਾਂ ਦੇ ਬੜੇ ਵੱਡੇ ਵੱਡੇ ਇਕੱਠ ਜਿਹੜੇ ਨਾ ਉਹ ਪੰਥ ਦੇ ਉੱਤੇ ਚੱਲੇ ਨੇ, ਰਾਹ 'ਤੇ ਚੱਲ ਪਏ ਵੀ ਆਪਾਂ ਚੱਲ ਕੇ ਗੁਰੂ ਸਾਹਿਬ ਨੂੰ ਮਿਲੀਏ, ਕਿਰਪਾ ਦੇ ਖਜ਼ਾਨੇ ਦੇ ਦਰਸ਼ਨ ਕਰੀਏ, ਧੰਨ ਗੁਰੂ ਕਲਗੀਧਰ ਸਾਹਿਬ ਦੇ ਦੀਦਾਰ ਕਰੀਏ ਜਾ ਕੇ, ਅਤੇ ਸਤਿਗੁਰੂ ਜੀ ਕੋਲੋਂ ਬਖਸ਼ਿਸ਼ਾਂ

ਪ੍ਰੇਮ ਦੇ ਵਿੱਚ ਭਿੱਜੇ ਹੋਏ, ਰੰਗ ਦੇ ਵਿੱਚ ਰੰਗੇ ਹੋਏ, ਗੁਰਬਾਣੀ ਸ਼ਬਦ ਕੀਰਤਨ ਗਾਇਨ ਕਰਦਿਆਂ ਹੋਇਆਂ ਆ ਰਹੇ ਨੇ। ਮਾਲਕ ਪਾਤਸ਼ਾਹ ਜੀ ਦੇ ਪ੍ਰਤੀ ਹੈ ਨਾ, ਆਪਣੇ ਹਿਰਦੇ ਵਿੱਚ ਭਾਉ ਲੈ ਕੇ ਬੜੀ ਖੁਸ਼ੀ ਦੇ ਨਾਲ ਐ ਮੁਸਕਰਾਉਂਦਿਆਂ ਹੋਇਆਂ ਚਾਹ ਦੇ ਨਾਲ ਸੰਗਤਾਂ ਗੁਰੂ ਸਾਹਿਬ ਕੋਲ ਪਹੁੰਚਦੀਆਂ।

ਆਪਸ ਦੇ ਵਿੱਚ ਬੈਠ ਕੇ ਪ੍ਰੇਮ ਦੇ ਨਾਲ ਗੁਰੂ ਸਾਹਿਬ ਨੂੰ ਚੇਤੇ ਕਰਦੇ ਨੇ, ਜਿਵੇਂ ਰਾਹ ਵਿੱਚ ਆਉਂਦੇ ਹਨ, ਜਿੱਥੇ ਪੜਾਅ ਕਰਨਾ ਉੱਥੇ ਬਹਿ ਕੇ ਸੰਗਤਾਂ ਨੇ ਸਤਿਗੁਰੂ ਦੀਆਂ ਬਾਤਾਂ ਪਾਉਣੀਆਂ, ਮਾਲਕ ਪਾਤਸ਼ਾਹ ਦਾ ਜਸ ਕਰਨਾ, ਅਤੇ ਜਿੱਥੇ ਗੁਰੂ ਸਾਹਿਬ ਦਾ ਜਸ ਕਰਨਾ, ਸ਼ੋਭਾ ਕਰਨੀ, ਉੱਥੇ ਉਹਨਾਂ ਦੇ ਹਿਰਦਿਆਂ ਵਿੱਚ ਗੁਰੂ ਪਾਤਸ਼ਾਹ ਦੀ ਭਗਤੀ, ਗੁਰੂ ਸਾਹਿਬ ਦੇ ਪ੍ਰਤੀ ਬੜਾ

ਜਿਹੜੀ ਮਤ ਗੁਰੂ ਸਾਹਿਬ ਨੇ ਬਖਸ਼ੀ ਆ ਨਾ, ਜੋ ਗੁਰਫਤਿਹ ਗੁਰੂ ਸਾਹਿਬ ਨੇ ਬਖਸ਼ੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਰੂਪ 'ਚ, ਸਿੱਖ ਸੰਗਤਾਂ ਆਪਸ ਵਿੱਚ ਮਿਲਦਿਆਂ ਵੀ ਫਤਿਹ ਸਾਂਝੀ ਕਰਦੀਆਂ। ਨਾਲੇ ਤਾਂ ਕਰਤਾਰ ਚੇਤੇ ਆਉਂਦਾ, ਅਕਾਲ ਪੁਰਖ ਚੇਤੇ ਆਉਂਦਾ, ਅਤੇ ਨਾਲੇ ਉਹਦਾ ਸਿਮਰਨ ਕਰਦੇ, ਅਤੇ ਨਾਲੇ ਗੁਰੂ ਸਾਹਿਬ ਦਾ ਦਿੱਤਾ ਉਪਦੇਸ਼ ਹੈ ਅਤੇ ਸਿੱਖ ਸੰਗਤਾਂ

ਦੋਵੇਂ ਵੇਲੇ ਫਿਰ ਜਿਹੜੇ ਸਿੱਖ ਨੇ ਹੁਣ ਗੁਰੂ ਸਾਹਿਬ ਜੀ ਦੇ ਕੋਲੋਂ ਹੈ ਨਾ ਮਤ ਲੈ ਕੇ ਚੱਲਣ ਵਾਲੇ, ਉਹ ਦੋਵੇਂ ਵੇਲੇ ਆਪਣੇ ਕੇਸਾਂ ਦੇ ਵਿੱਚ ਕੰਘਾ ਕਰਦੇ ਨੇ। ਦੋਵੇਂ ਵੇਲੇ ਕੇਸਾਂ ਵਿਚਲਾ ਕੰਘਾ ਜਿਹੜਾ ਹੈ ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਕਦੇ ਅਵੇਸਲਾ ਨਹੀਂ ਹੁੰਦਾ। ਇਹੀ ਕਾਰਨ ਹੈ ਜੀ ਦੋਵੇਂ ਵਕਤ ਸਾਨੂੰ ਕੰਘਾ ਕਰਨ ਦਾ ਹੁਕਮ ਹੈ ਸਾਡੀ ਮਰਿਆਦਾ ਅਨੁਸਾਰ। ਇੱਕ ਤਾਂ ਜਦੋਂ ਸਵੇਰੇ ਇਸ਼ਨਾਨ ਪਾਨ ਕਰਕੇ ਕੇਸਾਂ ਦੀ ਸਫਾਈ ਕਰਨੀ ਅਤੇ ਦਸਤਾਰ ਸਜਾਉਣੀ, ਫਿਰ ਜਦੋਂ ਸੰਧਿਆ ਵੇਲਾ ਹੋਣਾ ਹੈ ਨਾ ਸ਼ਾਮਾਂ ਵੇਲੇ ਉਦੋਂ ਫਿਰ ਕੇਸਾਂ ਦੀ ਸਫਾਈ ਕਰਨੀ, ਇਹ ਸਾਨੂੰ ਹੁਕਮ ਕਹਿ ਲਓ ਗੁਰੂ ਸਾਹਿਬ ਦਾ। ਸਿੱਖ ਸੰਗਤਾਂ ਜਿਹੜੀਆਂ ਉਹ ਦੋਵੇਂ ਵਕਤ ਆਪਣੇ ਕੇਸਾਂ ਵਿੱਚ ਕੰਘਾ ਕਰਦੀਆਂ, ਜਿੱਥੇ ਕੰਘਾ ਕਰਦੀਆਂ ਉੱਥੇ ਸੁਚੇਤ ਹੋ ਕੇ ਫਿਰ ਸ਼ਬਦ ਦੀ ਸੰਭਾਲ ਵੀ ਕਰਦੀਆਂ, ਭਾਵ ਬਾਣੀ ਦੀ ਸੰਭਾਲ ਵੀ ਕਰਦੀਆਂ,

ਜਿਹੜੀਆਂ ਸੰਗਤਾਂ ਗੁਰੂ ਸਾਹਿਬ ਕੋਲ ਬਹਿੰਦੀਆਂ ਨੇ, ਕਵੀ ਜੀ ਕਹਿੰਦੇ ਵੀ ਉਹ ਤਾਂ ਇੱਦਾਂ ਬੈਠਦੇ ਜਿਵੇਂ ਹੰਸਾਂ ਨੇ ਕਤਾਰਾਂ ਨਹੀਂ ਬਣਾਈਆਂ ਹੁੰਦੀਆਂ, ਹੰਸ ਜਿਵੇਂ ਕਤਾਰ ਬਣਾ ਕੇ ਚੱਲਦੇ, ਇੱਦਾਂ ਸੰਗਤਾਂ ਪੰਗਤਾਂ ਦੇ ਵਿੱਚ ਬਹਿੰਦੀਆਂ। ਬਹੁਤ ਸੋਹਣੇ ਰੂਪ ਦੇ ਵਿੱਚ ਗੁਰੂ ਸਾਹਿਬ ਦੇ ਸਨਮੁੱਖ ਬਹਿਣਾ ਹੈ ਪੰਗਤ ਵਿੱਚ, ਅਤੇ ਗੁਰੂ ਪੰਥ ਦੀ ਅਦਭੁਤ ਰੰਗਤ ਚੜ੍ਹੀ ਹੋਈ ਹੈ। ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਗੁਰੂ ਸਾਹਿਬ ਕੋਲ ਆਉਂਦੀਆਂ ਨੇ ਉਹਨਾਂ ਉੱਤੇ ਗੁਰੂ ਪੰਥ ਦੀ ਅਦਭੁਤ ਰੰਗਤ

ਔਰ ਜਿਹੜੇ ਗੁਰੂ ਸਾਹਿਬ ਦੇ ਕੋਲ ਬੈਠੇ ਹੋਏ ਨੇ ਹੁਣ, ਇਹ ਜਿਹੜਾ ਜ਼ਿਕਰ ਕਰ ਰਹੇ ਕਵੀ ਜੀ ਦੀ, ਇਹ ਉਹਨਾਂ ਦਾ ਜਿਨ੍ਹਾਂ ਨੇ ਖੰਡੇ ਬਾਟੇ ਕੀ ਪਹੁਲ ਧਾਰਨ ਕੀਤੀ ਹੋਈ। ਦੋਵਾਂ ਵੇਲੇ ਕੰਘਾ ਕਰਨਾ ਕੇਸਾਂ ਵਿੱਚ ਨਾ, ਫਿਰ ਨੇਮ ਦੀ ਬਾਣੀ ਦੀ ਸੰਭਾਲ ਕਰਨੀ, ਸੁਚੇਤ ਰਹਿਣਾ ਹਰ ਵੇਲੇ। ਫਿਰ ਤੀਸਰਾ ਜ਼ਿਕਰ ਨਾਲ ਕਰ ਰਹੇ, ਕਹਿੰਦੇ ਸਾਰੇ ਨਾ ਮਾਨੋ ਆਪਣੇ ਉਹਨਾਂ ਦੇ ਸਿਰ ਉੱਪਰ ਕੇਸ ਜਿਹੜੇ ਉਹ ਚਿਹਰਿਆਂ ਉੱਪਰਲੇ ਕੇਸ ਦਾੜੇ ਅਤੇ ਮੁੱਛਾਂ ਰੂਪ ਦੇ ਵਿੱਚ ਬੜੀ ਸ਼ੋਭਾ ਪਾਉਂਦੇ, ਬਹੁਤ ਸੋਹਣੇ ਲੱਗ ਰਹੇ ਸਾਰੇ। ਸੋਹਤ ਕੇਸਣ ਸ਼ਮਸ਼ ਸਮੇਤ, ਸ਼ਮਸ਼ ਕਹਿੰਦੇ ਮੁੱਛਾਂ ਨੂੰ, ਹੈ ਨਾ, ਦਾੜਾ, ਦਾੜੇ ਅਤੇ ਦਾੜਾ ਔਰ ਮੁੱਛਾਂ ਦੋਵੇਂ ਕਹਿੰਦੇ ਸੋਭ ਰਹੇ ਨੇ ਚਿਹਰੇ ਉੱਪਰਲੇ ਕੇਸ ਬੜੀ ਸ਼ੋਭਾ। ਜਿਹੜੇ ਹੁਣ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਖੰਡੇ ਬਾਟੇ ਕੀ ਪਾਉਲ ਜਿਹਨਾਂ ਲਈ, ਉਹਨਾਂ ਦੇ ਚਿਹਰੇ ਉੱਪਰਲੇ ਕੇਸ ਬੜੀ ਸ਼ੋਭਾ ਪਾ ਰਹੇ। ਫਿਰ ਕਹਿੰਦੇ ਇੰਜ ਪ੍ਰਤੀਤ ਹੁੰਦਾ ਵੀ ਮਾਨੋ ਜਿਵੇਂ ਦੇਵਤੇ ਹੀ ਬੈਠੇ ਹੋਣ, ਦੇਵਤੇ ਸਰੂਪ ਵਿੱਚ ਹੀ ਸਾਰੇ ਬੈਠੇ ਹੋਵਣ।

ਤਾਂ ਇਹ ਨਹੀਂ ਵੀ ਵੇਖਣ ਨੂੰ ਹੀ ਕਹਿੰਦੇ, ਰਹਿਤ ਔਰ ਕੈਤ ਦੋਵਾਂ ਵਿੱਚ ਪੱਕੇ ਨੇ, ਰਹਿਣੀ ਅਤੇ ਕਹਿਣੀ ਦੋਵਾਂ ਵਿੱਚ ਪੱਕੇ ਨੇ, ਦੋਵਾਂ ਸਹਿਤ ਨੇ, ਸਹਿਤ ਵਿਸ਼ਾਲੇ ਨੇ, ਵਿਸ਼ਾਲ ਰੂਪ ਦੇ ਵਿੱਚ ਕਹਿਣੀ ਜੋ ਹੈ ਉਹੀ ਕਰਨੀ ਹੈ। ਫਿਰ ਸ਼ਸਤਰ ਧਾਰਨ ਕੀਤੇ ਹੋਏ ਸਾਰਿਆਂ ਨੇ, ਨਾਲੇ ਤੇ ਚਿਹਰੇ ਉੱਪਰ ਮੁੱਛਾਂ ਬੜੀਆਂ ਸੋਹਣੀਆਂ ਲੱਗ ਰਹੀਆਂ, ਦਾੜਾ ਬੜਾ ਸੋਹਣਾ ਲੱਗਦਾ, ਪ੍ਰਕਾਸ਼ ਕੀਤਾ ਹੋਇਆ ਦਾੜਾ ਮੁੱਛਾਂ, ਪ੍ਰਭਾਵ ਹੀ ਵੱਖਰ ਹੈ ਨਾ। ਦਾੜਾ ਜਦੋਂ ਪ੍ਰਕਾਸ਼ ਕੀਤਾ ਹੋਵੇ ਅਤੇ ਸੋਹਣੇ ਰੂਪ ਨਾਲ ਸੰਭਾਲਿਆ ਹੋਵੇ, ਸੋਹਣੇ ਤਰੀਕੇ ਨਾਲ ਦਾੜੇ ਦੀ ਸਫਾਈ ਕੀਤੀ ਹੋਵੇ, ਸਫਾਈ ਤੋਂ ਭਾਵ ਵੀ ਕੰਘਾ ਸੋਹਣੇ ਰੂਪ ਨਾਲ ਕੀਤਾ ਹੋਵੇ, ਸੋਹਣੇ ਤਰੀਕੇ ਨਾਲ ਕੀਤਾ ਹੋਵੇ, ਅਤੇ ਉਹ ਪ੍ਰਭਾਵ ਵੈਸੇ ਹੀ ਬੜਾ ਵੱਧ ਜਾਂਦਾ ਚਿਹਰੇ ਦਾ। ਫਿਰ ਹੁਣ ਏਡਾ ਪ੍ਰਭਾਵ, ਅਤੇ ਦੂਜਾ ਕਵੀ ਜੀ ਕਹਿੰਦੇ ਵੀ ਸਾਰਿਆਂ ਨੇ ਸ਼ਸਤਰ ਕੋਲੇ ਰੱਖੇ ਹੋਏ ਅਤੇ ਬੜੀ ਸ਼ੋਭਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਾਉਂਦੇ ਹਨ।

ਫਿਰ ਸੰਗਤਾਂ ਜਿਹੜੀਆਂ ਨੇ ਉਹ ਆਨੰਦਪੁਰ ਸਾਹਿਬ ਚੱਲ ਚੱਲ ਕੇ ਆ ਰਹੀਆਂ ਨੇ ਅਤੇ ਬੜੀਆਂ ਤਰੀਕੇ ਤਰੀਕੇ ਦੀਆਂ ਅਲੱਗ ਅਲੱਗ ਢੰਗ ਦੀਆਂ ਭੇਟਾਵਾਂ ਅਦਭੁਤ ਕੀਮਤੀ ਵਸਤੂਆਂ ਅਤੇ ਪਦਾਰਥ ਗੁਰੂ ਸਾਹਿਬ ਨੂੰ ਅਰਪਣ ਕਰਨ ਵਾਸਤੇ ਲੈ ਕੇ ਆਉਂਦੀਆਂ ਹਨ।

ਜਦੋਂ ਹੁਣ ਵਿਸਾਖੀ ਦਾ ਦਿਨ ਆ ਗਿਆ ਨੇੜੇ ਆ ਨਾ, ਆ ਰਿਹਾ ਸੰਗਤਾਂ ਆ ਰਹੀਆਂ, ਦਿਨ ਆ ਗਿਆ ਵਿਸਾਖੀ ਦਾ। ਕਵੀ ਜੀ ਕਹਿੰਦੇ ਵੀ ਗੁਰੂ ਸਾਹਿਬ ਨੇ ਬਹੁਤ ਸੋਹਣੇ ਵਿਛਾਉਣੇ ਵਿਛਵਾਏ ਹੁਕਮ ਕਰਕੇ ਸੰਗਤਾਂ ਦੇ ਬਿਰਾਜਮਾਨ ਹੋਣ ਵਾਸਤੇ ਵੱਡੇ ਵਿਸ਼ਾਲ ਰੂਪ ਦੇ ਵਿੱਚ ਧੰਨ ਗੁਰੂ ਕਲਗੀਧਰ ਸਾਹਿਬ ਜੀ ਪ੍ਰਬੰਧ ਕਰਵਾਉਂਦੇ

ਸਤਿਗੁਰੂ ਜੀ ਵਾਸਤੇ ਉੱਚੇ ਅਸਥਾਨ ਦੇ ਉੱਤੇ ਸਿੰਘਾਸਣ ਸਜਾਇਆ ਗਿਆ। ਗੁਰੂ ਸਾਹਿਬ ਨੇ ਬੈਠਣਾ, ਮਲਕ ਪਾਤਸ਼ਾਹ ਦੇ ਬਿਰਾਜਮਾਨ ਹੋਣ ਵਾਸਤੇ ਉੱਚੇ ਅਸਥਾਨ 'ਤੇ ਸਿੰਘਾਸਣ ਸਜਿਆ ਅਤੇ ਬਹੁਤ ਵੱਡਾ ਅਣਗਿਣਤ ਰੂਪ ਦੇ ਵਿੱਚ ਕਵੀ ਜੀ ਕਹਿੰਦੇ ਉੱਥੇ ਸੰਗਤਾਂ ਦਾ ਇਕੱਠ

ਫਿਰ ਗੁਰੂ ਸਾਹਿਬ ਜੀ ਨੇ ਜਿਹੜੀ ਪੌਸ਼ਾਕ, ਜਿਹੜੇ ਵਸਤਰ ਆਪਣੇ ਤਨ 'ਤੇ ਧਾਰਨ ਕੀਤੇ ਹੋਏ ਨੇ, ਉਹ ਵਸਤਰ ਬੜੀ ਸ਼ੋਭਾ ਵਾਲੇ, ਅਤੇ ਸ਼ਸਤਰ ਧਾਰਨ ਕੀਤੇ ਉਹ ਸ਼ਸਤਰ ਬੜੀ ਵਡਿਆਈ ਵਾਲੇ, ਸ਼ੋਭਾ ਵਾਲੇ ਹਨ। ਅਤੇ ਗੁਰੂ ਸਾਹਿਬ ਨੇ ਜਿੱਥੇ ਵਸਤਰ ਔਰ ਸ਼ਸਤਰ ਧਾਰਨ ਕੀਤੇ, ਉੱਥੇ ਮਾਲਕ ਪਾਤਸ਼ਾਹ ਨੇ ਨਾਲ ਜਵਾਹਰ ਗਹਿਣੇ ਜੇਵਰ, ਜੇਵਰ ਰੂਪ ਦੇ ਵਿੱਚ ਨਾ, ਜੇਵਰ ਜਬਰ ਜਵਾਹਰ ਮੇਜਰ, ਜਿਹੜੇ ਸੋਹਣੇ ਜੜੇ ਹੋਏ ਕੀਮਤੀ ਰਤਨਾਂ ਨਾਲ, ਜਵਾਹਰਾਂ ਨਾਲ ਤਿਆਰ ਕੀਤੇ ਹੋਏ ਜਿਹੜੇ ਜੇਵਰ ਨੇ, ਗਹਿਣੇ ਨੇ, ਉਹ ਵੀ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਆਪਣੇ ਤਨ ਉੱਪਰ ਸਜਾ

ਫਿਰ ਕਵੀ ਜੀ ਨੇ ਗੁਰੂ ਸਾਹਿਬ ਲਈ ਬੜਾ ਪਿਆਰਾ ਅਲੰਕਾਰ ਵਰਤਿਆ। ਕਹਿੰਦੇ ਜਿਵੇਂ ਸ਼ੇਰ ਆਪਣੀ ਗੁਫਾ ਦੇ ਵਿੱਚੋਂ ਜਦੋਂ ਬਾਹਰ ਆਉਂਦਾ ਨਾ, ਉਹਦਾ ਪ੍ਰਭਾਵ ਵੱਖਰਾ ਹੀ ਹੈ ਅਤੇ ਉਹਦਾ ਖੌਫ ਵੱਖਰਾ, ਡਰ ਵੱਖਰਾ। ਉੱਦਾਂ ਹੀ ਧੰਨ ਗੁਰੂ ਕਲਗੀਧਰ ਸਾਹਿਬ ਜੀ ਆਪਣੇ ਘਰ ਦੇ ਵਿੱਚੋਂ, ਆਪਣੇ ਮਹਿਲਾਂ ਦੇ ਵਿੱਚੋਂ ਸਤਿਗੁਰੂ ਪਾਤਸ਼ਾਹ ਬਾਹਰ ਆਉਂਦੇ ਨੇ, ਬੜੀ ਸ਼ੋਭਾ ਪਾਉਂਦੇ ਨੇ। ਬਾਹਰ ਆਏ ਮਹਿਲਾਂ ਦੇ ਵਿੱਚੋਂ ਉਸ ਅਸਥਾਨ 'ਤੇ ਜਾਣ ਵਾਸਤੇ ਜਿੱਥੇ ਸਿੱਖ ਸੰਗਤਾਂ ਬਿਰਾਜਮਾਨ ਨੇ ਅਤੇ ਗੁਰੂ ਸਾਹਿਬ ਲਈ ਉੱਚਾ ਆਸਣ ਲਾਇਆ ਹੋਇਆ, ਉੱਥੇ ਚੱਲਣ ਦੇ ਲਈ ਫਿਰ ਧੰਨ ਗੁਰੂ ਕਲਗੀਧਰ ਸਾਹਿਬ ਆਪ ਮਹਿਲਾਂ ਦੇ ਵਿੱਚੋਂ ਆਉਂਦੇ

ਧੰਨ ਗੁਰੂ ਕਲਗੀਧਰ ਸਾਹਿਬ ਜੀ ਫਿਰ ਮਹਿਲਾਂ ਤੋਂ ਬਾਹਰ ਆ ਕੇ ਆਪਣੇ ਸੋਹਣੇ ਘੋੜੇ ਉੱਤੇ ਅਸਵਾਰ ਹੁੰਦੇ ਨੇ। ਘੋੜੇ 'ਤੇ ਅਸਵਾਰ ਹੋਏ, ਅਸਵਾਰ ਹੋ ਕੇ ਅਤੇ ਮਾਲਕ ਪਾਤਸ਼ਾਹ ਜੀ ਉਸ ਅਸਥਾਨ 'ਤੇ ਆਉਂਦੇ ਨੇ ਜਿੱਥੇ ਸਭਾ ਸਜੀ ਹੋਈ ਹੈ। ਜਦੋਂ ਉੱਥੇ ਪਹੁੰਚੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਉੱਥੇ, ਜਿਹੜੀਆਂ ਫਿਰ ਧੰਨ ਗੁਰੂ ਕਲਗੀਧਰ ਸਾਹਿਬ ਜੀ ਅੱਗੇ ਸੀ

ਚੱਲ ਕੇ ਸਿੰਘਾਸਣ 'ਤੇ ਬਿਰਾਜਮਾਨ ਹੋ ਗਏ, ਉੱਥੇ ਜਾ ਕੇ ਬੈਠ ਗਏ। ਜਦੋਂ ਆਸਣ 'ਤੇ ਬੈਠੇ ਤਾਂ ਜਿੰਨੀ ਸੰਗਤ ਉੱਥੇ ਖੜੋਤੀ ਹੈ, ਜਦੋਂ ਗੁਰੂ ਸਾਹਿਬ ਆਏ ਸਾਰੇ ਖੜੋ ਗਏ, ਸਾਰਿਆਂ ਨੇ ਸਿਰ ਨਵਾਇਆ। ਜਦੋਂ ਆ ਕੇ ਆਸਣ 'ਤੇ ਬਿਰਾਜਮਾਨ ਹੋ ਗਏ, ਇੱਕ ਵਾਰੀ ਫੇਰ ਸਾਰੀਆਂ ਸੰਗਤਾਂ ਸਤਿਗੁਰੂ ਅੱਗੇ ਸਿਰ ਨਿਵਾ

ਫਿਰ ਸਾਰੀਆਂ ਸੰਗਤਾਂ ਆਪਣੀਆਂ ਆਪਣੀਆਂ ਭੇਟਾਵਾਂ ਜਿਹੜੀਆਂ ਗੁਰੂ ਸਾਹਿਬ ਅੱਗੇ ਅਰਪਣ ਕਰਕੇ ਨਮਸਕਾਰਾਂ ਕਰਦੀਆਂ ਨੇ, ਮਾਲਕ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਦੀਆਂ, ਚਰਨਾਂ ਕਮਲਾਂ ਉੱਤੇ ਹੱਥ ਜੋੜ ਜੋੜ ਕੇ ਸਤਿਗੁਰੂ ਦੇ ਚਰਨਾਂ ਉੱਤੇ ਸੀਸ ਰੱਖਦੀਆਂ। ਬਿਲਕੁਲ ਉਸੇ ਤਰ੍ਹਾਂ ਜੀ ਜਿਵੇਂ ਆਪਾਂ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਪ੍ਰਕਾਸ਼ ਵੇਲੇ ਦਾ ਜਿਹੜਾ ਮਾਹੌਲ ਹੈ ਨਾ, ਉਸ ਮਾਹੌਲ ਨੂੰ ਆਪਾਂ ਵੇਖ ਲਈਏ। ਬਸ ਜਦੋਂ ਗੁਰੂ ਸਾਹਿਬ ਜੀ ਦਰਬਾਰ 'ਚ ਆਉਂਦੇ ਨੇ, ਸੰਗਤਾਂ ਭਾਵੇਂ ਪਹਿਲਾਂ ਬੈਠੀਆਂ ਹੋਣ ਦਰਬਾਰ 'ਚ, ਗੁਰੂ ਸਾਹਿਬ ਜੀ ਨੇ ਪ੍ਰਕਾਸ਼ਮਾਨ ਹੋਣਾ, ਗੁਰੂ ਕੇ ਕੀਰਤਨੀਏ ਕੀਰਤਨ ਕਰ ਰਹੇ, ਸੰਗਤਾਂ ਬੈਠੀਆਂ, ਸਤਿਗੁਰੂ ਦੇ ਆਉਂਦਿਆਂ ਸਾਰੀਆਂ ਸੰਗਤਾਂ ਖੜੋ ਜਾਂਦੀਆਂ, ਸਾਰੀਆਂ ਖੜੋ ਕੇ ਫਿਰ ਨਮਸਕਾਰਾਂ ਕਰਦੀਆਂ। ਜਦੋਂ ਗੁਰੂ ਸਾਹਿਬ ਆ ਕੇ ਫਿਰ ਆਸਣ ਦੇ ਉੱਤੇ ਬਿਰਾਜਮਾਨ ਹੁੰਦੇ, ਮੰਜੀ ਸਾਹਿਬ ਉੱਤੇ ਗੁਰੂ ਸਾਹਿਬ ਆ ਕੇ ਬਿਰਾਜਮਾਨ ਹੁੰਦੇ, ਪ੍ਰਕਾਸ਼ਮਾਨ ਹੁੰਦੇ, ਜਦੋਂ ਫਿਰ ਸੰਗਤਾਂ ਇੱਕ ਵਾਰੀ ਨਮਸਕਾਰਾਂ ਕਰਦੀਆਂ, ਫਿਰ ਜਦੋਂ ਪ੍ਰਕਾਸ਼ਮਾਨ ਹੋ ਕੇ ਸਤਿਗੁਰੂ ਹੁਕਮ ਬਖਸ਼ਦੇ ਨੇ, ਹੁਕਮ ਸੁਣ ਕੇ ਅਤੇ ਸਾਰੀਆਂ ਸੰਗਤਾਂ ਫਿਰ ਆਪਣੀਆਂ ਆਪਣੀਆਂ ਭੇਟਾਵਾਂ ਰੱਖ ਰੱਖ ਕੇ ਗੁਰੂ ਸਾਹਿਬ ਅੱਗੇ ਨਮਸਕਾਰਾਂ ਕਰਦੀਆਂ। ਉਸੇ ਤਰ੍ਹਾਂ ਗੁਰੂ ਕਲਗੀਧਰ ਸਾਹਿਬ ਦੇ ਦਰ ਦੇ ਉੱਤੇ ਜਿਹੜਾ ਮਾਹੌਲ ਉਹ ਬਣਿਆ ਜੀ, ਸਾਹਿਬ ਆਏ, ਸੰਗਤਾਂ ਸਾਰੀਆਂ ਉੱਠ ਖੜੋਤੀਆਂ, ਗੁਰੂ ਸਾਹਿਬ ਅੱਗੇ ਸਿਰ ਨਵਾਏ, ਮਾਲਕ ਪਾਤਸ਼ਾਹ ਜੀ ਲੰਘਦਿਆਂ ਹੋਇਆਂ ਆਪਣੇ ਆਸਣ 'ਤੇ ਬਿਰਾਜਮਾਨ ਹੋ ਜਾਂਦੇ। ਜਾ ਕੇ ਜਦੋਂ ਉੱਥੇ ਬਿਰਾਜੇ ਅਤੇ ਸੰਗਤਾਂ ਫਿਰ ਸੀਸ ਨਵਾ ਕੇ ਅਤੇ ਗੁਰੂ ਸਾਹਿਬ ਅੱਗੇ ਫਿਰ ਵਾਰੀ ਵਾਰੀ ਆ ਕੇ ਆਪਣੀਆਂ ਆਪਣੀਆਂ ਭੇਟਾਵਾਂ ਰੱਖਦੀਆਂ ਅਤੇ ਸਤਿਗੁਰੂ ਅੱਗੇ ਨਮਸਕਾਰਾਂ ਕਰਦੀਆਂ।

ਜਿਹੜੀਆਂ ਨੇ ਉਹਨਾਂ ਦੇ ਮਨ ਅੰਦਰ ਇੰਨਾ ਚਾਅ ਇੰਨਾ ਉਤਸ਼ਾਹ ਹੈ ਕਿ ਉਹ ਲੋਚਨ ਜਿਹੜੇ ਨਾ ਉਹ ਰੱਜਦੇ ਹੀ ਨਹੀਂ, ਲੋਚਨ ਰੱਜਦੇ ਹੀ ਨੇਤਰ ਜਿਹੜੇ ਉਹਨਾਂ ਨੂੰ ਰੱਜ ਹੀ ਨਹੀਂ ਆ ਰਿਹਾ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਹੋਇਆਂ। ਦੇਖਤ ਨਹਿ ਲੋਚਨ ਤ੍ਰਿਪਤਾ ਵੈ, ਅੱਖਾਂ ਵੇਖ ਰਹੀਆਂ ਨੇ ਲੋਚਨ ਵੇਖ ਰਹੇ ਨੇ ਪਰ ਤ੍ਰਿਪਤ ਨਹੀਂ ਹੋ ਰਹੇ, ਮਤਲਬ ਚਿੱਤ ਕਰਦਾ ਵੀ ਵੇਖੀ ਜਾਈਏ ਵੇਖੀ ਜਾਈਏ, ਗੁਰੂ ਸਾਹਿਬ ਦੇ ਦਰਸ਼ਨ ਕਰੀ ਜਾਈਏ। ਔਰ ਬੜੀ ਸੁੰਦਰਤਾ ਗੁਰੂ ਸਾਹਿਬ ਜੀ ਦੇ ਸਰੂਪ ਦੀ, ਅਤੇ ਕਵੀ ਜੀ ਆਖਦੇ ਵੀ ਇੰਨੀ ਸੁੰਦਰਤਾ ਉਹਨੂੰ ਕਿਸੇ ਤਰ੍ਹਾਂ ਵੀ ਅਸੀਂ ਬਿਆਨ ਨਹੀਂ

ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋ ਗਿਆ, ਜਿਹੜਾ ਮਾਲਕ ਜੀ ਅੱਗੇ ਦਰਸ਼ਨ ਕਰਨ ਵਾਸਤੇ ਸਤਿਗੁਰੂ ਦੇ ਅੱਗੇ ਜੁੜ ਰਹੇ ਨੇ, ਸਾਰਿਆਂ ਦਾ ਬੜਾ ਵੱਡਾ ਇਕੱਠ ਹੋ ਗਿਆ। ਔਰ ਮਾਲਕ ਪਾਤਸ਼ਾਹ ਦੇ ਦਰਸ਼ਨ ਕਰਦਿਆਂ ਕਰਦਿਆਂ ਦੀਦਾਰ ਕਰਦਿਆਂ ਆਪਣੀ ਆਪਣੀ ਪੀੜਾ ਜਿਹੜੀ ਹੈ ਉਹ ਸਾਰੇ ਗਵਾ ਲੈਂਦੇ ਨੇ। ਗੁਰੂ ਸਾਹਿਬ ਦੇ ਦਰਸ਼ਨਾਂ ਵਿੱਚੋਂ ਸੁੱਖ

ਫਿਰ ਜੀ ਗੁਰੂ ਸਾਹਿਬ ਦੇ ਕੋਲ ਜਿੰਨੇ ਵੀ ਸੰਗਤਾਂ ਚੱਲ ਕੇ ਆਉਂਦੀਆਂ ਨਾ, ਉਹ ਸਾਰੀਆਂ ਆਪਣੇ ਆਪਣੇ ਮਨਾਂ ਦੇ ਵਿੱਚ, ਆਪਣੇ ਆਪਣੇ ਹਿਰਦਿਆਂ ਦੇ ਵਿੱਚ ਬੜਾ ਉਤਸ਼ਾਹ, ਬੜਾ ਪ੍ਰੇਮ, ਬੜੀ ਭਾਵਨਾ ਲੈ ਕੇ, ਗੁਰੂ ਸਾਹਿਬ ਦੇ ਦੀਦਾਰਾਂ ਦੀ ਲਾਲਸਾ ਲੈ ਕੇ ਸਤਿਗੁਰੂ ਦੇ ਦਰ ਉੱਤੇ ਸੰਗਤਾਂ ਪਹੁੰਚਦੀਆਂ।

ਇੱਥੇ ਕਵੀ ਜੀ ਨੇ ਜਿਹੜਾ ਜ਼ਿਕਰ ਕੀਤਾ ਨਾ, ਉਹ ਇਹ ਕਰ ਰਹੇ ਵੀ ਇੱਕ ਔਰਤ ਜਿਹੜੀ ਨਾ, ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸਤਿਗੁਰੂ ਜੀ ਕੋਲ ਆਈ, ਸਿੱਖ ਰੂਪ ਦੇ ਵਿੱਚ, ਸੰਗਤ ਰੂਪ। ਜਦੋਂ ਉਹ ਆਏ ਤਾਂ ਉਹ ਚਾਹੁੰਦੇ ਨੇ ਵੀ ਮੈਂ ਗੁਰੂ ਸਾਹਿਬ ਦੇ ਦਰਸ਼ਨ ਜਿਹੜੇ ਉਹ ਨਜ਼ਦੀਕ ਹੋ ਕੇ ਕਰਾਂ। ਚਾਹੇ ਚਾਹੁੰਦੇ ਨੇ, ਅਧਿਕ ਹਵੈ ਸਕੈ ਨਾ ਨੇੜੇ, ਚਾਹੁੰਦੇ ਬਹੁਤ ਨੇ ਪਰ ਨਜ਼ਦੀਕ ਨਹੀਂ ਹੋ ਸਕੇ।

ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਮਨ ਦੀ ਗਤ ਨੂੰ ਜਾਣ ਲਿਆ, ਮਨ ਦੀ ਗਤ ਨੂੰ ਜਾਣ ਲਿਆ। ਜਿਹੜਾ ਵੀ ਸਿੱਖ ਹੋ, ਭਾਵੇਂ ਹਜ਼ਾਰਾਂ ਦੀ ਗਿਣਤੀ ਵਿੱਚ ਜੀ ਸੰਗਤਾਂ ਆ ਰਹੀਆਂ, ਇਹ ਨਹੀਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਈਆਂ ਅਤੇ ਕਿਸੇ ਦੇ ਹਿਰਦੇ ਦੀ ਗੁਰੂ ਸਾਹਿਬ ਜਾਣਦੇ ਅਤੇ ਕਿਸੇ ਦੀ ਨਹੀਂ ਜਾਣਦੇ। ਜੇ ਹਜ਼ਾਰਾਂ ਦੀ ਗਿਣਤੀ ਵਿੱਚ ਆਈਆਂ ਅਤੇ ਹਜ਼ਾਰਾਂ ਦੇ ਗਿਣਤੀ ਵਿੱਚ ਆਉਣ ਵਾਲੀਆਂ ਸੰਗਤਾਂ ਦੇ ਹਿਰਦੇ ਦੀਆਂ ਗੁਰੂ ਸਾਹਿਬ ਜਾਣਦੇ ਨੇ, ਸਾਰੇ ਜਾਣਦੇ। ਹੁਣ ਉਹ ਵੀ ਆਈ ਜਿਹੜੀ ਸੰਗਤ ਰੂਪ ਵਿੱਚ, ਸਿੱਖ ਰੂਪ ਵਿੱਚ ਜਿਹੜੀ ਬੀਬੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ, ਉਹ ਚਾਹੁੰਦੇ ਵੀ ਮੈਂ ਗੁਰੂ ਸਾਹਿਬ ਦੇ ਨਜ਼ਦੀਕ ਹੋ ਕੇ ਸਤਿਗੁਰੂ ਦੇ ਦਰਸ਼ਨ ਕਰਾਂ। ਤਾਂ ਗਈ ਹੈ ਪਰ ਨਜ਼ਦੀਕ ਹੋ ਨਹੀਂ ਸਕ। ਗੁਰੂ ਸਾਹਿਬ ਨੇ ਹਿਰਦੇ ਦੀ ਜਾਣੀ, ਜਦੋਂ ਮਾਲਕ ਪਾਤਸ਼ਾਹ ਨੇ ਹਿਰਦੇ ਦੀ ਜਾਣੀ ਤਾਂ ਗੁਰੂ ਸਾਹਿਬ ਆਪਣੇ ਫਿਰ ਅਰਦਾਸੀ ਹੈ ਸਿੱਖ ਨੂੰ, ਜਿਹੜਾ ਗੁਰੂ ਸਾਹਿਬ ਅੱਗੇ ਖੜੋ ਕੇ ਬੇਨਤੀਆਂ ਕਰਦਾ ਨਾ, ਉਹਨੂੰ ਮਾਲਕ ਪਾਤ, ਜਾਂ ਇੱਦਾਂ ਕਹਿ ਲਓ ਵੀ ਗੁਰੂ ਸਾਹਿਬ ਨੇ ਆਪਣੇ ਇੱਕ ਸਿੱਖ ਨੂੰ ਭੇਜਿਆ ਵੀ ਜਾਓ ਨਾ, ਉਹਨਾਂ ਨੂੰ ਤੁਸੀਂ ਬੁਲਾ ਕੇ

ਉਹਨਾਂ ਨੂੰ ਜੀ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਹੁਣ ਜਿਵੇਂ ਮਾਲਕ ਨੇ ਸਿੱਖ ਨੂੰ ਹੁਕਮ ਕੀਤਾ, ਸਿੱਖ ਨੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਗੁਰੂ ਸਾਹਿਬ ਦੇ ਅਤੇ ਜਾ ਕੇ ਆਵਾਜ਼ ਮਾਰੀ ਉਹਨਾਂ ਨੂੰ, ਅਤੇ ਨਾਲ ਗੁਰੂ ਸਾਹਿਬ ਦਾ ਬਚਨ ਸੁਣਾਇਆ ਵੀ ਤੁਹਾਨੂੰ ਧੰਨ ਗੁਰੂ ਕਲਗੀਧਰ ਸਾਹਿਬ ਨੇ ਆਪ ਬੁਲਾਇਆ ਹੈ। ਹੁਣ ਸੰਗਤ ਸਾਰੀ ਬੈਠੀ ਹੋਈ ਉੱਥੇ, ਸਭਾ ਸਦੀ ਹੋਈ, ਇੱਥੇ ਗੁਰੂ ਸਾਹਿਬ ਮਤ ਦੇਣ ਲੱਗੇ। ਹੁਣ ਜਿਹੜੀ ਮਤ ਗੁਰੂ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੇਲੇ ਇੱਕ ਪ੍ਰਥਾ ਚੱਲ ਰਹੀ ਨਾ, ਘੁੰਡ ਪ੍ਰਥਾ, ਗੁਰੂ ਸਾਹਿਬ ਨੇ ਅੰਤ ਕੀਤਾ ਉਹਦਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਪਰ ਕਿਤੇ ਕਿਤੇ ਫਿਰ ਵੀ ਪ੍ਰਚਲਿਤ ਰਿਹਾ ਨਾ। ਅਤੇ ਉਸੇ ਰੂਪ ਦੇ ਵਿੱਚ ਕਹਿ ਲਓ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਉਹਨਾਂ ਨੂੰ ਆਪਣੇ ਕੋਲ ਸੱਦਿਆ। ਜਦੋਂ ਉਹ ਆਏ ਹੁਣ ਗੁਰੂ ਪਾਤਸ਼ਾਹ ਦੇ ਕੋਲ ਨਾ, ਮਾਲਕ ਪਾਤਸ਼ਾਹ ਦੇ ਨਜ਼ਦੀਕ ਹੋ ਕੇ ਖੜੋਤੇ ਅਤੇ ਗੁਰੂ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਉਹਨਾਂ ਨੇ ਧੰਨ ਗੁਰੂ ਕਲਗੀਧਰ ਸਾਹਿਬ ਵੱਲ

ਕਬੀਰ ਜੀ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਨਾ ਜਦੋਂ ਕੋਲੇ ਸੱਦਿਆ, ਕੋਲੇ ਆ ਕੇ ਉਹਨਾਂ ਨੇ ਹੱਥ ਜੋੜ ਲਏ, ਹੱਥ ਜੋੜ ਕੇ ਅਤੇ ਗੁਰੂ ਸਾਹਿਬ ਵੱਲ ਵੇਖਿਆ। ਹੁਣ ਕਵੀ ਜੀ ਨੇ ਜ਼ਿਕਰ ਕੀਤਾ, ਕਹਿੰਦੇ ਵੀ ਇਕੱਲੀ ਉਹ ਔਰਤ ਨਹੀਂ, ਉਹਨਾਂ ਦੇ ਪਰਿਵਾਰ ਦੇ ਹੋਰ ਵੀ ਜੀ ਨੇ ਜਿਹੜੇ ਗੁਰੂ ਸਾਹਿਬ ਦੇ ਕੋਲ ਦਰਸ਼ਨਾਂ ਵਾਸਤੇ ਚੱਲ ਕੇ ਆਏ ਹੋਏ। ਪਰਿਵਾਰ ਦੇ ਜੀਆਂ ਦੇ ਵਿੱਚ ਨਰ ਰੂਪ ਦੇ ਅੰਦਰ ਜਿਹੜੇ ਹੈ ਨਾ ਉਹ ਸਾਰੇ। ਕਵੀ ਜੀ ਕਹਿੰਦੇ ਵੀ ਉਹਨਾਂ ਨੇ ਨਾ ਤਿਸ ਕੁਟੰਬ ਕੇ ਜੇ ਨਰ ਔਰ, ਉਸ ਉਹਨਾਂ ਦੇ ਪਰਿਵਾਰ ਦੇ ਜਿਹੜੇ ਹੋਰ ਮਨੁੱਖ ਉਸ ਵਕਤ ਸੰਗਤ ਦੇ ਵਿੱਚ ਬੈਠੇ

ਫਿਰ ਜੀ ਉਹਨਾਂ ਨੇ ਨਾ ਗੁਰੂ ਸਾਹਿਬ ਦੇ ਕੋਲ ਬੈਠੇ, ਹੁਣ ਉਹ ਸਾਰੀ ਸੰਗਤ ਦੇ ਵਿੱਚ ਉਹਨਾਂ ਦੇ ਪਰਿਵਾਰ ਵਾਲੇ ਜੀ ਵੀ ਬੈਠੇ ਹੋਏ ਸਾਰੇ, ਉਹਨਾਂ ਨੇ ਚੁੰਨੀ ਦਾ ਜਿਹੜਾ ਪੱਲਾ ਨਾ, ਦੁਪੱਟੇ ਦਾ ਪੱਲਾ ਜਿਹੜਾ ਉਹ ਅਗਾਂਹ ਵੱਲ ਕੁੰਡ ਰੂਪ ਦੇ ਵਿੱਚ ਉਹਨਾਂ ਨੇ ਨਾ ਕੀਤਾ ਹੋਇਆ, ਅਤੇ ਮਸਤਕ ਟੇਕਿਆ ਉਹਨਾਂ ਨੇ ਗੁਰੂ ਸਾਹਿਬ ਅੱਗੇ ਨਮਸਕਾਰ ਕੀਤੀ, ਨਮਸਕਾਰ

ਤੇ ਉਹਨਾਂ ਨੇ ਨਾ ਬਚਨ ਕੀ ਆਖਿਆ, ਕਹਿੰਦੇ ਗੁਰੂ ਸਾਹਿਬ ਜੀ ਤੁਸੀਂ ਜਾਣਦੇ ਹੋ, ਤੁਸੀਂ ਸਾਰੀ ਹਿਰਦੇ ਦੀ ਜਾਣਦੇ ਹੋ, ਔਰ ਲਖੈ ਗੁਰੂ ਕੇ ਤੋ ਕਹੋ ਆਛੇ, ਨਾ ਵੀ ਜੋ ਹੈ ਤੁਸੀਂ ਆਪ ਆਖੋ, ਵੀ ਸਾਰੀ ਦੀ ਸਾਰੀ ਸੰਗਤ ਜਿਹੜੀ ਉਹ ਸੁਣਨਾ ਚਾਹੁੰਦੇ ਹੁਣ। ਗੁਰੂ ਸਾਹਿਬ ਨੂੰ ਤਾਂ ਕਹਿਤਾ ਵੀ ਤੁਸੀਂ ਜਾਣਦੇ ਹੋ, ਪਰ ਮਾਲਕ ਕਹਿੰਦੇ ਵੀ ਸਾਰੀ ਸੰਗਤ ਦੇ ਵਿੱਚ ਆਪ ਜੀ ਹੋਣ।

ਉਸ ਵਕਤ ਜੀ ਫਿਰ ਉਹਨਾਂ ਨੇ ਨਾ ਆਪਣੇ ਹਿਰਦੇ ਦੇ ਅੰਦਰ ਜਿਹੜੀ ਵਿਚਾਰ ਹੈ ਉਹਨੂੰ ਸੰਗਤ ਰੂਪ ਦੇ ਵਿੱਚ ਉਹਨਾਂ ਨੇ ਬਚਨ ਕਰਦਿਆਂ ਹੋਇਆਂ ਗੁਰੂ ਸਾਹਿਬ ਅੱਗੇ ਰੱਖੇ। ਸੰਗਤ ਨੂੰ ਦੇ ਵਿੱਚ ਹੈ ਨਾ ਜਿਵੇਂ ਮਾਲਕ ਨੇ ਕਿਹਾ ਵੀ ਸਾਰਿਆਂ ਨੂੰ ਸੰਬੋਧਨ ਕਰਕੇ ਆਪ ਜੀ ਦੱਸੋ, ਫਿਰ ਉਹ ਆਪਣੇ ਹਿਰਦੇ ਦੇ ਅੰਦਰਲੇ ਜਿਹੜੇ ਵਲਵਲੇ ਨੇ ਸਾਰੀ ਸੰਗਤ ਵਿੱਚ ਸੁਣਾਉਂਦੇ ਹਾਂ।

ਫਿਰ ਜੀ ਉਹਨਾਂ ਨੇ ਨਾ ਉਹ ਸਾਰੀ ਦੀ ਸਾਰੀ ਵਾਰਤਾ ਜਿਹੜੀ ਹੈ ਉਹ ਗੁਰੂ ਸਾਹਿਬ ਦੇ ਕੋਲ ਆਪਣੇ ਮੁੱਖ ਰਾਹੀਂ ਦੱਸਣੀ ਸ਼ੁਰੂ ਕੀਤੀ। ਸੁਣੀਏ ਪਾਤਸ਼ਾਹ ਗੁਰ ਸਾਚੇ, ਹੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ, ਉਹ ਆਪ ਜੀ ਹੁਣ ਉਹ ਸਾਰੀ ਵਿਚਾਰ

ਉਸ ਵੇਲੇ ਫਿਰ ਸਾਰੀ ਵਾਰਤਾ ਕੀ ਦੱਸੀ ਵੀ ਮੇਰੇ ਮਾਤਾ ਪਿਤਾ ਜੀ ਰਾਏਪੁਰ ਦੇ ਇਲਾਕੇ ਦੇ ਰਹਿਣ ਵਾਲੇ ਨੇ ਅਤੇ ਆਨੰਦ ਕਾਰਜ ਤੋਂ ਪਹਿਲਾਂ ਜਦੋਂ ਮੈਂ ਆਪਣੇ ਮਾਤਾ ਪਿਤਾ ਦੇ ਕੋਲ ਉਹਨਾਂ ਦੇ ਪਰਿਵਾਰ ਦੇ ਵਿੱਚ ਰਹਿੰਦੀ ਸਾਂ। ਹੁਣ ਉਹ ਸਾਰੀ ਵਾਰਤਾ ਜਿਹੜੀ ਜੀ ਉਹ ਦੱਸਣ ਲੱਗੇ ਨੇ, ਉਹ ਕਿਵੇਂ ਸਾਰੀ ਵਾਰਤਾ ਸਾਂਝੀ ਕਰਦੇ, ਗੁਰੂ ਕਲਗੀਧਰ ਸਾਹਿਬ ਜੀ ਉੱਥੇ ਕੀ ਉਪਦੇਸ਼ ਦਿੰਦੇ, ਕਿਉਂਕਿ ਜਿਹੜੀ ਘੁੰਡ ਪ੍ਰਥਾ ਹੈ ਉਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਅਖੀਰ ਕਰ ਚੁੱਕੇ ਨੇ ਉਹਦਾ। ਅਤੇ ਜਿਹੜੀਆਂ ਸੰਗਤਾਂ ਅੱਜ ਵੀ ਤੁਸੀਂ ਮਰਿਆਦਾ, ਜਦੋਂ ਆਪਾਂ ਰਹਿਤ ਮਰਿਆਦਾ ਪੜ੍ਹੀਏ ਤਾਂ ਰਹਿਤ ਮਰਿਆਦਾ ਵਿੱਚ ਬਕਾਇਦਾ ਅੱਜ ਵੀ ਸਿੱਖ ਨੂੰ ਸੁਚੇਤ ਕੀਤਾ ਜਾਂਦਾ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਘੁੰਡ ਨਹੀਂ ਕੱਢਣਾ, ਸਿੱਖ ਜਾਂ ਸਿੱਖ ਕਿਸੇ ਵੀ ਰੂਪ ਵਿੱਚ ਹੋਵੇ, ਗੁਰੂ ਸਾਹਿਬ ਦੀ ਹਜ਼ੂਰੀ 'ਚ ਨਹੀਂ ਕਿਸੇ ਵੀ ਰੂਪ ਦੇ ਵਿੱਚ। ਅਤੇ ਉਹ ਸਾਰੀ ਕਿਵੇਂ ਧੰਨ ਗੁਰੂ ਕਲਗੀਧਰ ਸਾਹਿਬ ਜੀ ਉੱਥੇ ਮਤ ਬਖਸ਼ਦੇ ਨੇ ਔਰ ਕਿਹੜਾ ਉੱਥੇ ਉਪਦੇਸ਼ ਹੈ ਜੋ ਸਤਿਗੁਰੂ ਪਾਤਸ਼ਾਹ ਦਿੰਦੇ ਨੇ, ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛੇ ਆ ਰਿਹਾ ਏ।

ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ,

ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰ ਸ਼ਬਦ ਕੀਰਤਨ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾ ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੂੰ ਹੋਵੇ ਪ੍ਰਵਾਹ ਨੂੰ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ।

ਸੋਹਿਲਾ ਰਾਗੋੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੀ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰ ਹੋ ਸਿਰਜਣਹਾਰੋ ਤੋ ਮੰਗਾਵੋ ਮੇਰੇ ਨਿਰਭੋਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜਿਹੜੇ ਸੰਭਾਲੀਅਨ ਦੇਖ

ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕ ਵੇਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਬਿਸਵੇ ਚਸਿਆ ਕੜੀਆਂ ਪਹਿਰਾ ਤਿੱਤੀ ਵਾਰੀ ਮਾਹੁਆ ਸੂਰਜੇ ਕੋ ਰੁੱਤ ਨੇਕ ਨਾਨਕ ਕਰਤੀ ਕੀ ਕੀਤੀ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮਹਿਥਾਲ ਰਵ ਚੰਦ ਦੀਪਕ ਵਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਾ ਨਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸਤਵ ਨੈਨ ਨਨ ਨੈਨ ਹੈ ਤੋਇ ਕੋ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸਤਵ ਗੰਧੇ ਵਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ

ਚੌਥਾ ਕਾਮ ਕ੍ਰੋਧ ਨਗਰ ਵਹੁ ਭਰਿਆ ਮਿਲ ਸਾਧੂ ਖੰਡਲ ਗੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵਡਾਹੇ ਕਰ ਡੰਡੋਤ ਪੁਨ ਵਡਾਹੇ ਰਹਾਉ ਸਾਕਤ ਹਰਸ ਸਾ

ਈਹਾਂ ਖਾਟ ਚਲੋ ਹਰ ਲਾਹਾ, ਆਗੈ ਵਸਨ ਸੁਹੇਲਾ। ਔਧ ਕਟੈ ਦਿਨਿਸ ਰਹਿ ਨਾਰੇ, ਮਨ ਗੁਰਮਿਲ ਕਾਜ ਸੁਆਰੇ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾ।

ਖਾਸਾ ਮਹੱਲਾ ਚੌਥਾ ਸ਼ਕਰ ਚੌਥਾ ਧੰਨ ਧੰਨ ਸਾਹਿਬ ਸ੍ਰੀ ਗੁਰੂ

ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੋਂ ਦਾਖੇ ਲੱਖ ਕਰੋੜ ਸੱਚੇ ਸਭ ਤਾਂ ਸੱਚੇ ਸਭ ਜੋਤ ਸੱਚੀ ਤੇਰੀ ਸਿੱਖ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ

ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾ ਇੱਕ ਨਾ ਹੁਕਮ ਸਮਾਏ ਲੇ ਇੱਕ ਨਾ ਹੁਕਮੇ ਕਰੇ ਬਿਨਾ ਇੱਕ ਨਾ ਪਾਣੇ ਕੱਟ ਲੇ ਇੱਕ ਨਾ ਮਾਇਆ ਵਿੱਚ ਇਹ ਬੱਪੇ ਆਖਣਾ ਜਾਪ ਜਾਂ ਕਿਸੇ ਆਣੇ ਰਾਹ ਨਾਨਕ।

0: ਸਲੋਕ ਮਹੱਲਾ ਪਹਿਲਾ ਬਿਸਮਾਦ ਨਾਦ ਬਿਸਮਾਦ ਬੇਦ ਬਿਸਮਾਦ ਜੀ ਬਿਸਮਾਦ ਪੇ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾ ਗਏ ਫਿਰੇ ਚ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਿੜਾ ਬਿਸਮਾਦ ਤਰਤੇ ਬਿਸਮਾਦ ਖਾਣੀ ਬਿਸਮਾ ਸਾਧ ਲੱਗੇ ਫਰੰਗ ਬਿਸਮਾ ਸੰਜੋ ਬਿਸਮਾਦ ਵਿਜੋਗ ਬਿਸਮਾਦ ਭੁੱਖ ਬਿਸਮਾਦ ਪੁਰ ਬਿਸਮਾਦ ਸਤ ਬਿਸਮਾਦ ਸਲਾਹ ਬਿਸਮਾਦ ਜੁੜ ਬਿਸਮਾਦ ਰਾਹ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜਰਾ ਹੈ ਤੂੰ ਵੇਖ ਵਿਡਾ ਰਹੇ ਬਿਸਮਾਦ ਨਾਨਕ ਪੂਜਨ ਪੂਰੇ ਪਾਰ ਮਹਲਾ ਪਹਿਲਾ
1: ਕੁਲ ਦਿਸੈ ਸੁਣੀਐ ਕੁਦਰਤ ਭਾਉ ਸੁਖ ਸਾਰ ਕੁਦ ਪਾਤਲ ਅਕਸ਼ ਬਿਸਰਮੇ ਅਕਾਰ ਕੁਦਰਤ

ਸਤੇਰੀ ਕਦਰ ਕਰਤਾ।

ਸ਼੍ਰੀ ਵਾਹਿਗੁਰੂ ਸਾਹਿਬ ਜੀ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

उल्टत जात बिरक्की छार हो, दीन दयाल पुरख प्रभ पूरन छिन।

ਭ੍ਰਮ ਮੋਹ ਕੈ ਕੂਪ ਗੁਬਾਰ ਪਰਿਓ ਹੈ, ਏਤਾ ਗੱਭ ਆਕਾਸ਼ ਨਾ ਮਾਵਤ, ਬੇਸਤਾ ਅਸਤ ਕਿਰਮ ਉਦਰ ਭਰਿਓ ਹੈ। ਦਹਿ ਦਿਸ ਧਾਏ ਮਹਾਂ ਵਿਖਿਆ ਕੋ, ਪਰ ਤਨ ਛੀਨ ਅਗਿਆਨ ਹਰਿਓ ਹੈ। ਜੋਬਨ ਬੀਤ ਜਰਾ ਰੋਗ ਗ੍ਰਸਿਓ, ਜਮ ਦੂਤਨ ਡੰਨ ਮਿਰਤ ਮਰਿਓ ਹੈ। ਅਨਿਕ ਜੋਨ ਸੰਕਟ ਨਰਕ ਭੁੰਚਤ, ਸ਼ਾਸਨ ਦੂਖ ਗਰਤ ਗਰਿਓ ਹੈ। ਪ੍ਰੇਮ ਭਗਤ ਉਦਰੇ ਸੇ ਨਾਨਕ, ਕਰ ਕਿਰਪਾ ਸੰਤ ਆਪ ਕਰਿਓ ਹੈ। ਗੁਣ ਸਮੂਹ ਫਲ ਸਗਲ ਮਨੋਰਥ, ਪੂਰਨ ਹੋਈ ਆਸ ਹਮਾਰੀ। ਔਖਦ ਮੰਤਰ ਤੰਤਰ ਪਰ ਦੁਖ ਹਰ, ਸਰਬ ਰੋਗ ਖੰਡਨ ਗੁਣਕਾਰੀ। ਕਾਮ ਕ੍ਰੋਧ ਮਦ ਮਤ ਸਰ ਤ੍ਰਿਸ਼ਨਾ, ਮਿਨਸ ਜਾਹੇ ਹਰ ਨਾਮ ਉਚਾਰੀ। ਇਸ਼ਨਾਨ ਦਾਨ ਤਾਪਨ ਸੁਚ ਕਿਰਿਆ, ਚਰਨ ਕਮਲ ਹਿਰਦੇ।

0: ਨਾਨਕ ਦਾਸ ਸਦਾ ਬਲਿਹਾਰੀ, ਓਟ ਗਹੀ ਸਵਾਮੀ ਸਮਰੱਥੈ। ਨਾਨਕ ਦਾਸ ਸਦਾ ਬਲਿਹਾਰੀ,
1: ਆਵਤ ਕਟਿਉ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ, ਦਾਮਨ ਬਧਿਉ ਨਾ ਜਾਤ ਵਿਦੇ ਮਨ ਦਰਸ ਮਗ, ਪਾਵਕ ਜਰਿਉ ਨਾ ਜਾਤ ਰਿਹੋ ਜਨ ਤੂਰ ਲਗ, ਨੀਰ ਨ ਸਾਕਸ ਬੋਰ ਚਲੇ ਹਰ ਪੰਥ ਪਗ, ਨਾਨਕ ਰੋਖ ਦੋਖ ਅਗਮੋ ਛਿਦੇ ਹਰ ਨਾਮ ਖਗ, ਪ੍ਰਭ ਦਾਤੋ ਦਾਤਾਰ ਪਰਿਓ ਜਚ ਕਿਕਸ਼ਰਣਾ, ਮਿਲੇ ਦਾਨ ਸੰਤਰੇਨ ਜੇ ਲਗ ਪੌਜਲ ਤਰਣਾ, ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਪਾਵੈ, ਦਿਹੋ ਦਰਸ਼ਮਨ ਚਾਓ ਭਗਤ ਇਹ ਮਨ ਠਹਿਰਾਵੈ, ਬਲਿਓ ਚਿਰਾ ਗੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਪਾਉਣ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ।
2: ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ, ਊਚੇ ਤੇ ਊਚੋ ਜਾਣੀ ਜੈ ਪ੍ਰਭ ਤੇਰੋ ਥਾਨੰ, ਮਨ ਤਨ ਤੇਰੋ ਪ੍ਰਾਣੰ, ਏਕੈ ਸੂਤ ਹੈ ਜਹਾਨੰ, ਕਵਨ ਉਪਮਾ ਦੇਉ ਬੜੇ ਤੇ ਬਡਾਣਨ, ਜਾਣੈ ਕੌਣ ਤੇਰੋ ਪਿਉ ਅਲਖ ਅਪਾਰ ਦੇਉ, ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ, ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ, ਕਵਨ ਜੋਗ ਕੌਣ ਗਿਆਨ ਧਿਆਨ ਕਵਨ ਵਿਦ ਉਸਤਤ ਕਰੀਐ, ਸਿੱਧ ਸਾਧਿਕ ਤੇ ਤੀਸ ਕੋਰ ਤਿਰ ਕੀਮ ਨਾ ਪਰੀਐ, ਬ੍ਰਹਮਾਦਿਕ ਸੰਕਾਦ ਸੇਖ ਗੁਣ ਅੰਤ ਨਾ ਪਾਏ, ਅਗਹੋਂ ਗਇਓ ਨਹੀਂ ਜਾਏ ਪੂਰ

ਗੁਰ ਕੀਓ ਬੰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਹਜ਼ੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਬਾਇਮਾਨ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਤਨਾਸਰੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 671 ਅਤੇ 672 ਉੱਪਰ ਸੁਭਾਏਮਾਨ ਹੈ। ਸਤਿਗੁਰ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ।

ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹੇ ਸਦਵਾਉ ਪੈ ਵਿੱਚ ਚਲੇ ਲੱਖ ਦਰਿਆ ਪੈ ਵਿੱਚ ਗਨ ਚੜੇ ਵੇ ਗਾਰ ਪੈ ਵਿੱਚ ਧਰਤੀ ਦੱਬੇ ਪਾਰ ਪੈ ਵਿੱਚ

0: ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਅੜਾਇਆ ਕਾ ਪੈ ਵਿੱਚ ਜੋਤ ਮਹਾਬਲ ਸੋਰ ਪੈ ਵਿੱਚ ਆਵੇ ਜਾਵੇ ਹੋ ਸਗਲਿਆਂ ਫੋ ਲਿਖਿਆ ਸਿਰਦੇ ਨਾਨਕ ਨਿਰਭਉ ਨਿਰੰਕਾਰ ਸੱਚੇ ਮਹਲਾ ਪਹਿਲਾ
1: ਨਾਨਕ ਨਿਰੰਕਾਰ ਕੀਤੇ ਕੀਤੀਆਂ ਤਨ ਕਹਾਣੀਆਂ ਕਿਤ ਵਿਚਾਰ ਕਿਤ

ਕੋਲੂ ਚਰਖਾ ਚੱਕੀ ਚੱਕ

ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸਹਿਜੇ ਪਵੇ ਵਿੱਚ ਬੰਦੇ ਵੇਖਣ ਕੋ ਦੀਦਾਰ ਹਿੰਦੂ ਸਲਾਹੇ ਸਲਾਹ ਦਰਸ਼ਨ ਰੂਪੇ ਅਪਾ ਕੀਰਤਨਾ ਵਿਰਚਾ ਪੂਜਾ ਅਗਰ ਵਸ ਬਹਿਕਾ ਜੋ ਕੀ ਸੁਨ ਧਿਆਵ ਜੇਤੇ ਅਲਖ ਨਾਮ ਕਰਤਾ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਰਾ।

ਮਹਲਾ ਪਹਿਲਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਮਿਆ ਹੋਂ ਵਿੱਚ ਮੋ

ਮਾੜੀ ਮਸਾਣੀ ਅੰਧ ਨਾ ਜਾ।